0: ਕੀਆ ਕੁਦਰਤ ਵਧੀਆ ਕੁਦਰਤ ਮਾਨਵ ਮਾਨ ਕੁਦਰਤ ਪੌਣ ਪਾਣੀ ਪੈ ਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਕਾਦਰ ਕਰਤਾ ਪਾਕੀ ਨਹੀਂ ਪਾਕ ਨਾਨਕ ਗੁਰਮੇਂਦਰ ਵੇਖੈ ਵਰਤੇ ਤਾਕ ਤਾਕ ਪੌੜੀ
1: ਆਪੀ ਨੇ ਭੋਗ ਭੋਗ ਕਹਿ ਹੋਏ ਪਸਮੁੜ ਪੌਰ ਸਧਾਇਆ ਵੱਡਾ ਹੋਵਾ ਦੁਨੀਦਾਰ ਗਰ ਸੰਗ ਲਖਦ ਚਲਾਇਆ ਅੱਗੇ ਕਰਣੀ ਕਿਤ ਵਾਚੀਏ ਬਹਿ ਲੇਖਾ ਕਰ ਸਮਝਾਇਆ ਥਾਉ ਨ ਹੋਵੇ ਪੌਦਈ

0: Pehvet pahun vair sudma, pehvet chala lakhtariya. Pehvet chakan kada vigar, pehvet chitarti dabi bahar. Pehvet infinitra bahar. Pehvet raja tramzumar. Pehvet surd, pehvet chand. Kokrodi chaltanan. Pehvet chedvud surnath, pehvet adariya kaas. Pehvet jodma bal sur, pehvet ave jave pur. Chagliya polikhiya chilek. ਨਾਨਕ ਨਿਰਭਉ ਨਿਰੰਕਾਰ ਸਚੇ ਮਹਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋ ਕੇ ਤੇਰਾ ਮਰਵਾਲ ਕੇ ਤੀਆ ਕਨ ਕਹਾਣੀਆ ਕੇ ਤੇ ਬੇਦਵਿਕਾਰ ਕੇ ਤੇ ਨੱਚਾ ਮਨ ਤੇ ਕੇ ਮੁੜ ਪੂਰੇ ਤਾਲ ਬਾਜਾਰੀ ਬਾਜਾਨ ਐਕੜੇ ਬਾਜਾਨ ਗਾਵੇ ਰਾਜੇ ਰਾਣੀਆਂ ਬੋਲੇ ਅਲਪਤਾਲ ਲੱਖ ਟਕਿਆ ਕੇ ਮੁੰਦੜੇ

番組。

ਐ ਨਿਚੋੜ ਕੱਢੇ। ਇਹ ਸਾਡੀ ਸਭਨਾਂ ਦੀ ਹਾਲਤ ਦਾ ਡਾਇਗਨੋਜ਼ ਹੈ ਕਿ ਅਸੀਂ ਸਾਡੇ ਜੀਵਨ ਦੇ ਵਿੱਚ ਪਰਮਾਰਥ ਕਿਉਂ ਨਹੀਂ ਲਿਆ ਸਕਦੇ, ਪਰਮਾਰਥ ਕਿਉਂ ਨਹੀਂ ਆਉਂਦਾ। ਸਾਡਾ ਜੀਵਨ ਅੰਤਰਮੁਖੀ ਜੀਵਨ, ਰੂਹ ਦੇ ਨਾਲ ਆਤਮਾ ਦੇ ਨਾਲ ਜੁੜਿਆ ਹੋਇਆ ਜੀਵਨ ਕਿਉਂ ਨਹੀਂ ਬਣਦਾ? ਉਹਦੇ ਕਹਿੰਦੇ ਕਾਰਨ ਇਹ ਹਨ, ਇੰਦਰੀ ਸਬਲ, ਜਿਹੜੀਆਂ ਇੰਦਰੀਆਂ ਹਨ, ਜਿਹੜੀਆਂ ਸੈਂਸਿਸ ਹਨ, ਇਹ ਕਹਿੰਦੇ ਬਹੁਤ ਪਾਵਰਫੁਲ ਹੋ ਚੁੱਕੀਆਂ ਹਨ। ਭਾਵ ਕਿ ਇਹ ਇੰਨੀਆਂ ਬਲਸ਼ਾਲੀ ਹੋ ਗਈਆਂ ਹਨ ਕਿ ਇਹ ਜੀਵ ਆਤਮਾ ਨੂੰ ਧੂਈ ਫਿਰਦੀਆਂ ਹਨ, ਖਿੱਚੀ ਫਿਰਦੀਆਂ ਹਨ। ਔਰ ਜੋ ਅੰਦਰ ਹੈ ਵਸਤੂ, ਉਸਦੀ ਕੋਈ ਪੇਸ਼ ਨਹੀਂ ਜਾਂਦੀ, ਸਾਰੀ ਐਨਰਜੀ, ਸਾਰਾ ਟਾਈਮ ਇਹ ਇੰਦਰੀਆਂ ਹੀ ਕੰਜ਼ਿਊਮ ਕਰ ਜਾਂਦੀਆਂ ਹਨ। ਜਸਟ ਫੀਡਿੰਗ ਦੀਜ਼ ਸੈਂਸਿਸ, ਸਿਰਫ ਇਹਨਾਂ ਸੈਂਸ਼ੁਅਲ ਪਲੇਜ਼ਰਸ ਨੂੰ ਫੀਡ ਕਰਨ ਦੇ ਉੱਤੇ ਹੀ ਸਾਡਾ ਸਾਰੇ ਦਾ ਸਾਰਾ ਸਮਾਂ ਅਤੇ ਜੀਵਨ ਲੱਗਦਾ ਹੈ, ਅਤੇ ਇਹ ਇੰਨੀਆਂ ਜ਼ਿਆਦਾ ਹੈਬਚੁਅਲ ਹੋ ਚੁੱਕੀਆਂ ਹਨ। ਹਰੇਕ ਇੰਦਰੀ ਦੀ ਆਪੋ ਆਪਣੀ ਐਡਿਕਸ਼ਨ, ਹਰੇਕ ਇੰਦਰੀ ਦਾ ਆਪੋ ਆਪਣਾ ਸਵਾਦ ਹੈ, ਔਰ ਹਰੇਕ ਇੰਦਰੀ ਨੇ ਆਪੋ ਆਪਣੇ ਸਵਾਦ ਨੂੰ ਪੂਰਾ ਕਰਨ ਲਈ ਇਨਸਾਨ ਦੇ ਅੰਦਰ ਸ਼ੋਰ ਮਚਾਇਆ ਹੋਇਆ ਹੈ। ਅੱਖਾਂ ਨੂੰ ਹਰ ਵੇਲੇ ਕੁਛ ਨਾ ਕੁਛ ਦੇਖਣ ਨੂੰ ਚਾਹੀਦਾ ਐਂਟਰਟੇਨਮੈਂਟ ਕਰਨ ਦੇ ਵਾਸਤੇ, ਕੰਨ ਸੁਣੇ ਤੋਂ ਬਿਨਾਂ ਨਹੀਂ ਰਹਿ ਸਕਦੇ, ਜ਼ਬਾਨ ਜੋ ਹੈ ਬੋਲਣ ਤੋਂ ਬਿਨਾਂ ਨਹੀਂ ਰਹਿ ਸਕਦੇ। ਔਰ ਇਸ ਦੇ ਖਾਣ ਦੇ ਅਤਿਅੰਤ ਕਿਸਮ ਦੇ ਸਵਾਦ ਹਨ, ਇਹ ਸਵਾਦਾਂ ਦੇ ਨਾਲ ਜਿਹੜੀ ਹੈ ਇਤਨੀ ਗਿੱਝ ਚੁੱਕੀ ਹੈ ਕਿ ਜੀਵਨ ਸਾਰੇ ਦਾ ਸਾਰਾ ਸਵਾਦ ਨੂੰ ਪੂਰੇ ਕਰਨ ਦੇ ਉੱਤੇ ਹੀ ਲੱਗ ਜਾਂਦਾ ਹੈ। ਸਵਾਦ ਬਾਦ ਈਰਖ ਮਦ ਮਾਇਆ, ਇਨ ਸੰਗ ਲਾਗ ਰਤਨ ਜਨਮ ਗਵਾਇਆ। ਤੋ ਸਵਾਦ ਨੂੰ ਮਹਾਰਾਜ ਨੇ ਸਭ ਤੋਂ ਪਹਿਲਾਂ ਲਿਆਂਦਾ ਹੈ, ਟੇਸਟ, ਸਵਾਦ। ਕਹਿੰਦੇ ਸਵਾਦ ਨੂੰ ਹੀ ਪੂਰਾ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਸਾਡਾ ਸਾਰਾ ਜੀਵਨ ਲੰਘਦਾ ਹੈ। ਸੋ ਜੋ ਇਹ ਅਸੀਂ ਟੇਸਟ ਡਿਵੈਲਪ ਕਰ ਲਏ ਹਨ ਅਤੇ ਇਹਨਾਂ ਦੇ ਇਤਨੇ ਆਦੀ ਹੋ ਗਏ ਹਨ ਕਿ ਇੰਦਰੀ ਸਬਲ, ਇੰਦਰੀਆਂ ਜਿਹੜੀਆਂ ਹਨ, ਇਹ ਤੇ ਸਨ ਤੁਹਾਡਾ ਵਹੀਕਲ ਤੇ ਡਰਾਈਵਰ ਨੇ ਇਹਨਾਂ ਨੂੰ ਇਸਤੇਮਾਲ ਕਰਨਾ ਸੀ, ਲੇਕਿਨ ਹੁਣ ਡਰਾਈਵਰ ਵੀਕ ਹੋ ਗਿਆ ਹੈ ਤੇ ਜਿਹੜਾ ਵਹੀਕਲ ਹੈ ਉਹ ਆਪਣੀ ਮਨਮਰਜ਼ੀ ਕਰਦਾ ਹੈ। ਵਹੀਕਲ ਇਜ਼ ਨਾਟ ਇਨ ਕੰਟਰੋਲ ਆਫ ਡਰਾਈਵਰ। ਇੰਦਰੀ ਸਬਲ, ਇੰਦਰੀਆਂ ਇਤਨੀਆਂ ਸ਼ਕਤੀਸ਼ਾਲੀ ਹਨ ਕਿ ਅੰਦਰਲਾ ਜੇ ਚਾਹੇ ਕਿ ਮੈਂ ਆ ਨਾ ਕਰਾਂ ਤਾਂ ਉਸਦੀ ਪੇਸ਼ ਨਹੀਂ ਜਾਂਦੀ। ਇੰਦਰੀ ਸਬਲ, ਥੋੜਾ ਜਿਹਾ ਨਿਮਕ ਘੱਟ ਹੋ ਜਾਏ ਸਬਜ਼ੀ ਚ, ਇੰਦਰੀ ਸਬਲ, ਸਵਾਦ ਟੇਸਟ ਇਤਨਾ ਵਧਿਆ ਹੋਇਆ ਹੈ, ਇਤਨਾ ਪਾਵਰਫੁਲ ਹੈ ਕਿ ਉਹ ਯਕਲਖਤ ਆਖੇਗਾ ਕਿ ਨਹੀਂ ਇਹ ਸਵਾਦ ਨਹੀਂ ਲੱਗ ਰਹੀ, ਇਸ ਚ ਹੋਰ ਸਵਾਦ, ਹੋਰ ਸਾਲਟ ਪਾਓ। ਕਈ ਦਫਾ ਲੜਾਈ ਵੀ ਕਰ ਪਵੇਗਾ ਕਿ ਸਹੀ ਕਿਉਂ ਨਹੀਂ ਪਾਇਆ। ਇੰਦਰੀ ਸਬਲ, ਇਹ ਸਾਡੀ ਹਾਲਤ ਹੈ, ਸਭਨਾਂ ਦੀ ਸਾਡੀ ਇਹ ਹਾਲਤ ਹੈ। ਅਸੀਂ ਘਰ ਜਾ ਕੇ ਇਸ ਉੱਤੇ ਰਿਫਲੈਕਟ ਕਰੀਏ ਕਿ ਕੀ ਸਾਡੇ ਜੀਵਨ ਦਾ ਇਹੀ ਤਲ ਹੈ ਜਾਂ ਨਹੀਂ ਹੈ। ਅਸੀਂ ਇਸਦਾ ਆਪਣੇ ਅੰਦਰੋਂ ਜਵਾਬ ਲੱਭਣਾ ਹੈ। ਮਹਾਰਾਜ ਜੀ ਕਹਿੰਦੇ ਹਨ ਇੰਦਰੀ ਸਬਲ, ਬਸ ਇੰਦਰੀਆਂ ਹੀ ਬਲਸ਼ਾਲੀ ਹੋਈਆਂ ਪਈਆਂ ਹਨ, ਇਹਨਾਂ ਨੇ ਆਪਣਾ ਸ਼ੋਰ ਮਚਾਇਆ ਹੋਇਆ ਹੈ, ਇਹਨਾਂ ਨੂੰ ਹੀ ਫੀਡ ਕਰਦਾ ਕਰਦਾ ਇਨਸਾਨ, ਇਹਨਾਂ ਨੂੰ ਹੀ ਫੀਡ ਕਰਦਾ ਕਰਦਾ ਇਨਸਾਨ ਜੋ ਹੈ ਉਹ ਆਪਣਾ ਸਾਰਾ ਜੀਵਨ ਇਹਨਾਂ ਦਾ ਗੁਲਾਮ ਬਣ ਜਾਂਦਾ ਹੈ, ਇੰਦਰੀਆਂ ਦਾ ਗੁਲਾਮ ਬਣ ਜਾਂਦਾ ਹੈ, ਸਲੇਬ ਬਣ ਜਾਂਦਾ ਹੈ। ਇੰਦਰੀ ਸਬਲ, ਨਿਬਲ ਵਿਵੇਕ ਬੁੱਧ, ਨਿਬਲ ਮੈਨੇ ਕਮਜ਼ੋਰ, ਜਿਹੜੀ ਵਿਵੇਕ ਬੁੱਧੀ ਹੈ, ਇਨਰ ਵਿਜ਼ਡਮ ਜੋ ਹੈ, ਜੋ ਗੁਰਬਾਣੀ ਦੇ ਵਿੱਚੋਂ ਆਤਮਾ ਦੇ ਨਾਲ ਜੁੜ ਕੇ ਆਤਮਾ ਦੇ ਵਿੱਚੋਂ ਰੱਬੀ ਗਿਆਨ ਪ੍ਰਗਟ ਹੋਣਾ ਹੈ, ਅੰਦਰਲਾ ਗਿਆਨ, ਕਹਿੰਦੇ ਉਹ ਬਿਲਕੁਲ ਡਿਮ ਹੈ, ਉਹ ਇਹਨਾਂ ਨੂੰ ਡਾਇਰੈਕਟ ਨਹੀਂ ਕਰਦਾ ਕਿਉਂਕਿ ਬਹੁਤ ਕਮਜ਼ੋਰ ਹੈ, ਉਹ ਹਾਲੇ ਮੈਚਿਓਰ ਨਹੀਂ ਹੋਇਆ।
ਉਸ ਨੂੰ ਅਸੀਂ ਗਿਆਨ ਦੇ ਨਾਲ ਜੋ ਹੈ ਤਾਕਤਵਰ ਨਹੀਂ ਬਣਾਇਆ ਕਿ ਉਹ ਇਹਨਾਂ ਇੰਦਰੀਆਂ ਨੂੰ ਲਗਾਮ ਪਾ ਸਕੇ, ਇਹਨਾਂ ਨੂੰ ਕੰਟਰੋਲ ਕਰ ਸਕੇ। ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਐਜ਼ ਏ ਰਿਜ਼ਲਟ ਕਹਿੰਦੇ ਹਨ ਇਸ ਕਰਕੇ ਤੁਹਾਡਾ ਪਰਮਾਰਥ ਪ੍ਰਵੇਸ਼ ਨਹੀਂ, ਪਰਮਾਰਥ ਦੇ ਵਿੱਚ ਤੁਹਾਡਾ ਪ੍ਰਵੇਸ਼ ਹੀ ਨਹੀਂ ਹੁੰਦਾ। ਅਤੇ ਮੈਂ ਦੇਖਦਾ ਹਾਂ ਮੇਰੇ ਸਾਹਮਣੇ ਸਨਮਾਨਯੋਗ ਜੋ ਬਜ਼ੁਰਗ ਕੀਰਤਨ ਦੇ ਨੋਟਸ ਇਹਨਾਂ ਪੰਕਤੀਆਂ ਦੇ ਬਣਾਉਂਦੇ ਹਨ, ਮੈਨੂੰ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ, ਕਿਉਂਕਿ ਬਹੁਤ ਮੋਤੀਆਂ ਵਰਗੇ ਇਹ ਗੁਰਬਾਣੀ ਦੇ ਹੀਰੇ ਰਤਨ ਲਾਲ ਹਨ ਜੋ ਸਾਡੇ ਜੀਵਨ ਨੂੰ ਅਤਿਅੰਤ ਲੋੜੀਂਦੇ ਹਨ। ਇਹਨਾਂ ਤੋਂ ਹੀ ਸਾਨੂੰ ਪਤਾ ਲੱਗਣਾ ਹੈ ਕਿ ਅਸੀਂ ਆਪਣੇ ਜੀਵਨ ਦੀ ਯਾਤਰਾ ਜੋ ਹੈ ਉਹ ਕਿੱਥੋਂ ਤੱਕ ਕੀਤੀ ਹੈ, ਸਾਡੀ ਹਾਲਤ ਕੀ ਹੈ। ਇਹਨਾਂ ਦੀ ਵਿਚਾਰ ਕੀਤੇ ਤੋਂ ਬਿਨਾਂ ਸਾਨੂੰ ਅਗਾਂਹ ਚੱਲਣ ਦਾ ਮੌਕਾ ਨਹੀਂ ਮਿਲ ਸਕਦਾ। ਸਾਡੀ ਸਿਚੁਏਸ਼ਨ ਦੱਸਦੇ ਹਨ ਕਿ ਸਾਡੀ ਹਾਲਤ ਇਹ ਹੈ ਕਿ ਅਸੀਂ ਆਪਣੀਆਂ ਇੰਦਰੀਆਂ ਦੇ ਗੁਲਾਮ ਹੋ ਚੁੱਕੇ ਹਾਂ। ਇਹਨਾਂ ਨੂੰ ਅਸੀਂ ਜਿਸ ਪਰਪਸ ਲਈ ਵਰਤਣਾ ਹੈ ਉਸ ਲਈ ਅਸੀਂ ਇਹਨਾਂ ਨੂੰ ਨਹੀਂ ਵਰਤਦੇ, ਨਹੀਂ ਵਰਤ ਸਕਦੇ, ਸਾਤੋਂ ਨਹੀਂ ਵਰਤ ਹੁੰਦਾ। ਅਸੀਂ ਸਿਰਫ ਇਹਨਾਂ ਦੇ ਗੁਲਾਮ ਹੋ ਕੇ ਇਹਨਾਂ ਦੀ ਹੀ ਸੇਵਾ ਕਰਦੇ ਹਾਂ। ਇੰਦਰੀ ਸਬਲ ਬਲਸ਼ਾਲੀ ਨਿਵਲ ਵਿਵੇਕ ਬੁੱਧ ਅਤੇ ਜਿਹੜੀ

ਸਾਰਥਕ ਰਸਤੇ ਉੱਤੇ ਅਸੀਂ ਪ੍ਰਵੇਸ਼ ਹੀ ਨਹੀਂ ਕਰਦੇ, ਕਿਉਂਕਿ ਅਸੀਂ ਇੰਦਰੀਆਂ ਦੇ ਗੁਲਾਮ ਹੋ ਚੁੱਕੇ, ਇੰਦਰੀਆਂ ਦੇ ਗੁਲਾਮ ਹੋ ਚੁੱਕੇ। ਸਭ ਤੋਂ ਪਹਿਲਾ ਪੁਆਇੰਟ, ਜੀਵਨ ਦੀ ਯਾਤਰਾ ਨੂੰ ਸਫਲ ਕਰਨ ਦੇ ਵਾਸਤੇ ਇਹ ਵਹੀਕਲ ਮਿਲਿਆ ਸੀ, ਅਸੀਂ ਵਹੀਕਲ ਦੇ ਸਲੇਵ ਬਣ ਗਏ, ਅਤੇ ਵਹੀਕਲ ਦੇ ਨਿਰੇ ਸਲੇਵ ਹੀ ਨਹੀਂ ਬਣੇ, ਵਹੀਕਲ ਨੂੰ ਬਿਲਕੁਲ ਖਰਾਬ ਕਰ ਦਿੱਤਾ ਹੈ, ਆਊਟ ਆਫ ਸ਼ੇਪ ਕਰ ਦਿੱਤਾ ਹੈ, ਆਊਟ ਆਫ ਸ਼ੇਪ ਕਰ ਦਿੱਤਾ ਹੈ। ਬਾਣੀ ਦੀ ਪੰਕਤੀ ਸੁਣੋ, ਕਹਿੰਦੇ ਹਨ, ਐਬ ਤਨ ਚਿੱਕੜੋ, ਇਸ ਤਨ ਦੇ ਵਿੱਚ ਕਹਿੰਦੇ ਚਿੱਕੜ ਮੱਡ, ਕਿਸ ਚੀਜ਼ ਦਾ? ਐਡਿਕਸ਼ਨਸ ਦਾ, ਐਡਿਕਸ਼ਨਸ। ਅਤੇ ਉਹ ਚੀਜ਼ਾਂ ਦੇ ਅਸੀਂ ਐਡਿਕਟਡ ਹੋ ਜਾਂਦੇ ਹਾਂ ਜਿਹੜੀਆਂ ਕਿ ਇਸ ਤਨ ਦੇ ਵਾਸਤੇ ਡੈਮੇਜਿੰਗ ਹਨ। ਇਸ ਕਰਕੇ ਮਹਾਰਾਜ ਜੀ ਨੇ ਆਪਣੀ ਬਾਣੀ ਚ ਆਖਿਆ ਕਿ ਇਹ ਜਿਹੜਾ ਤਨ ਹੈ ਨਾ, ਇਸ ਦੀ ਆਪਣੀ ਕੋਈ ਅਕਲ ਨਹੀਂ, ਤਨ ਨੂੰ ਮੂਰਖ ਆਖਿਆ ਹੈ। ਇਸ ਦੇ ਅੰਦਰ ਜੋ ਜੀਵ ਆਤਮਾ ਹੈ, ਇਸ ਦੇ ਅੰਦਰ ਜੋ ਗਿਆਨਵਾਨ ਹੈ, ਜੋ ਰੋਸ਼ਨੀ ਹੈ, ਜੇ ਉਹ ਇਸ ਨੂੰ ਡਾਇਰੈਕਟ ਨਾ ਕਰੇ ਤੇ ਇਸ ਤਨ ਨੂੰ ਤੁਸੀਂ ਜਿੱਦਾਂ ਮਰਜ਼ੀ ਗੁਜਾ ਲਓ, ਇਹ ਰਿਫਿਊਜ਼ ਨਹੀਂ ਕਰੇਗਾ। ਇਸ ਕਰਕੇ ਮਹਾਰਾਜ ਜੀ ਦੀ ਬਾਣੀ ਚ ਦੋ ਪੰਕਤੀਆਂ ਤੁਹਾਨੂੰ ਸੁਣਾਉਣ ਲੱਗਾ, ਬਹੁਤ ਇੰਟਰਸਟਿੰਗ ਹਨ, ਬਹੁਤ ਕਮਾਲ ਦੀਆਂ ਹਨ। ਬਾਬਾ ਜੀ ਕਹਿੰਦੇ ਨੇ, ਇਹ ਦੇਹੀ ਕਮਲੀ ਹੈ, ਇਹ ਦੇਹੀ ਮੂਰਖ ਹੈ। ਪੰਕਤੀਆਂ ਸੁਣੋ,

ਸਾਰਾ ਕੁਛ ਗਵਾ ਕੇ ਇੱਥੋਂ ਫਿਰ ਚੱਲ ਪਏ, ਸਾਰਾ ਕੁਛ ਗਵਾ ਕੇ ਇੱਥੋਂ ਫਿਰ ਕਹਿੰਦੇ ਚਲੇ ਗਏ। ਅੰਦਲੇ ਤੂੰ ਜਗਤ ਦੇ ਵਿੱਚ ਆ ਕੇ ਕੀ ਪਾਇਆ, ਜੀਵਨ ਕੀ ਵਿਧਨਾ ਹੈ, ਜੀਵਨ ਦੀ ਵਿਧੀ ਹੀ ਨਹੀਂ ਆਉਂਦੀ। ਮਹਾਰਾਜ ਜੀ ਨੇ ਇਸ ਸ਼ਬਦ ਚ ਆਖਿਆ ਹੈ, ਇਹ ਤਨ ਮਾਇਆ ਪਾਇਆ ਪਿਆਰੇ, ਇਹ ਮੇਰੇ ਪਿਆਰੇ ਇਸ ਤਨ ਨੂੰ ਤੂੰ ਮਾਇਆ ਦੀ ਰੰਗਣ ਦੇ ਨਾਲ ਰੰਗ ਲਿਆ ਹੈ, ਲਬੇੜ ਲਿਆ ਹੈ, ਪਾ ਚਾੜ ਦਿੱਤੀ ਹੈ। ਜਦੋਂ ਅਸੀਂ ਕਿਸੇ ਕੱਪੜੇ ਨੂੰ ਡਾਈ ਕਰਦੇ ਹਾਂ ਪਹਿਲਾਂ ਉਸ ਨੂੰ ਪਾ ਚਾੜਦੇ ਹਾਂ ਕਿ ਰੰਗ ਪੱਕਾ ਹੋਵੇ, ਉਤਰੇ ਨਾ। ਕਹਿੰਦੇ ਇਸ ਨੂੰ ਤੂੰ ਮਾਇਆ ਦੀ ਪਾ ਚਾੜ ਦਿੱਤੀ ਹੈ, ਮਾਇਆ ਦੇ ਨਾਲ ਰੰਗ ਲਿਆ ਹੈ, ਅਤੇ ਮਾਇਆ ਦੇ ਨਾਲ ਰੰਗਿਆ ਹੋਇਆ ਤੇਰਾ ਇਹ ਤਨ ਰੂਪ ਚੋਲਾ ਜੋ ਹੈ, ਕਹਿੰਦੇ ਹਨ ਲੀਤੜਾ ਲੱਭ ਰੰਗਾਏ ਅਤੇ ਸਵਾਦਾਂ ਦੇ ਨਾਲ ਇਸ ਨੂੰ ਤੂੰ ਰੰਗ ਲਿਆ ਹੈ, ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ। ਐ ਮੇਰੇ ਪਿਆਰੇ, ਵਾਹਿਗੁਰੂ ਨੂੰ ਇਹ ਤੇਰਾ ਤਨ ਹੀ ਪਸੰਦ ਨਹੀਂ ਹੈ, ਇਹੀ ਪਸੰਦ ਨਹੀਂ ਹੈ, ਮੇਰੇ ਕੰਤ ਨਾ ਭਾਵੇ ਉਸਨੂੰ ਇਹ ਪਾਉਂਦਾ ਨਹੀਂ ਹੈ, ਉਸਨੂੰ ਇਹ ਪਸੰਦ ਨਹੀਂ ਹੈ। ਜਿਸ ਤਰ੍ਹਾਂ ਦਾ ਤੂੰ ਇਸ ਨੂੰ ਬਣਾ ਲਿਆ, ਜਿਸ ਤਰ੍ਹਾਂ ਦਾ ਤੂੰ ਇਸ ਨੂੰ ਗਿਝਾ ਲਿਆ, ਜਿਸ ਤਰ੍ਹਾਂ ਦੀਆਂ ਆਦਤਾਂ ਤੂੰ ਇਸ ਆਪਣੇ ਤਨ ਨੂੰ ਪਾ ਲਈਆਂ ਹਨ, ਕਹਿੰਦੇ ਹਨ ਅਕਾਲ ਪੁਰਖ ਵਾਹਿਗੁਰੂ ਨੂੰ ਇਸ ਉੱਤੇ ਕੋਈ ਪ੍ਰਸੰਨਤਾ ਨਹੀਂ ਹੈ, ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ। ਕਿਉਂ ਧਨ ਸੇਜੇ ਜਾਏ ਕਿ ਉਸਦੀ ਤੇਰੀ ਇੰਟੀਮੇਸੀ ਕਿਵੇਂ ਹੋ ਸਕਦੀ ਹੈ, ਉਸਦਾ ਤੇਰੇ ਨਾਲ ਮਿਲਣ ਕਿਵੇਂ ਹੋ ਸਕਦਾ ਹੈ, ਤੇਰੇ ਤਨ ਤੋਂ ਉਸਨੂੰ ਜੋ ਹੈ ਉਹ ਬਦਬੂ ਆਉਂਦੀ ਹੈ, ਤੇਰਾ ਤਨ ਜੋ ਮਾਇਆ ਦੇ ਨਾਲ ਦਾਗੀ ਹੋ ਚੁੱਕਾ ਹੈ, ਸਪੋਟਡ ਹੋ ਚੁੱਕਾ ਹੈ ਇਹ ਮਾਇਆ ਦੀ ਪਾਹ ਦੇ ਨਾਲ, ਅਤੇ ਗਲਤ ਕਿਸਮ ਦੇ ਅਤਿਅੰਤ ਕਿਸਮ ਦੇ ਸਵਾਦਾਂ ਦੇ ਨਾਲ ਇਹ ਇਸ ਦੇ ਅੰਦਰ ਚਿੱਕੜ ਬਣਿਆ ਹੋਇਆ ਹੈ, ਇਹ ਤਨ ਹੀ ਹਾਲੇ ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦੇ ਕਾਬਲ ਨਹੀਂ ਹੈ। ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ, ਕਿਉਂ ਧਨ ਸੇਜੇ ਜਾਏ, ਉਹ ਤੇਰੀ ਸੇਜ ਦੇ ਉੱਤੇ ਕਿਵੇਂ ਆਵੇ, ਤੇਰੇ ਨਾਲ ਵਸਲ ਕਿਵੇਂ ਹੋਵੇ, ਤੈਨੂੰ ਉਹ ਮਿਲੇ ਕਿਵੇਂ। ਕਹਿੰਦੇ ਹਨ ਤੂੰ ਆਪਣੇ ਤਨ ਨੂੰ ਹੀ ਨਹੀਂ ਸਮਝਿਆ। ਸਾਡੀ ਪਰਮਾਰਥਿਕ ਯਾਤਰਾ ਦਾ ਹਾਲ, ਸਾਡੀ ਸਪਿਰਚੁਅਲ ਲਾਈਫ ਦਾ ਇਹ ਹਾਲ ਹੈ ਕਿ ਅਸੀਂ ਆਪਣੇ ਇੰਸਟਰੂਮੈਂਟ ਨੂੰ ਹੀ ਨਹੀਂ ਸਮਝੇ ਹਾਂ। ਗੁਰੂ ਨਾਨਕ ਸਾਹਿਬ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚੋਂ ਹੁਣ ਅਸੀਂ ਇਸ ਨੂੰ ਆਰੰਭ ਕਰਨਾ ਹੈ, ਜੋ ਕਿ ਅਗਲੇ ਇੱਕ ਦੋ ਦਿਨ ਇਸ ਦੀ ਵਿਚਾਰ ਚੱਲਦੀ ਰਹੇਗੀ, ਕਿ ਸਾਨੂੰ ਗੁਰਬਾਣੀ ਦੇ ਵਿੱਚੋਂ ਸਭ ਤੋਂ ਪਹਿਲਾਂ ਆਪਣੇ ਤਨ ਦੇ ਪ੍ਰਤੀ ਸਮਝਣਾ ਚਾਹੀਦਾ ਹੈ ਕਿ ਸਾਡਾ ਤਨ ਕੀ ਚੀਜ਼ ਹੈ, ਤਨ ਕੀ ਚੀਜ਼ ਹੈ ਜਿਸ ਨੂੰ ਅਸੀਂ ਦਿਨ ਰਾਤ ਵਰਤਦੇ ਹਾਂ। ਅਸੀਂ ਵੀ ਹੈਵ ਟੇਕਨ ਇਟ ਫਾਰ ਗ੍ਰਾਂਟਡ, ਪਰ ਸਾਨੂੰ ਅੱਜ ਜ਼ਰੂਰਤ ਹੈ ਕਿ ਅਸੀਂ ਗੁਰੂ ਬਾਬਾ ਜੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੇ ਵਿੱਚੋਂ ਜੋ ਗੁਰੂ ਸਾਹਿਬਾਂ ਨੇ ਇਸ ਤਨ ਦੇ ਪ੍ਰਤੀ ਸਾਨੂੰ ਗਿਆਨ ਬਖਸ਼ਿਆ ਹੈ ਉਹ ਸੁਣੀਏ ਅਤੇ ਸਮਝੀਏ ਕਿ ਤਨ ਕੀ ਵਸਤੂ ਹੈ। ਉਸ ਦੇ ਉੱਤੇ 13 ਨੁਕਤੇ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਮਿਲਦੇ ਹਨ, 13 ਨੁਕਤੇ। ਤੋ 13 ਦੇ 13 ਅਸਾਂ ਸੁਣਨੇ ਹਨ ਕਿ ਉਹਨਾਂ ਨੇ ਤਨ ਦੇ ਮੁਤਲਕ ਆਪਣੇ ਵਿਚਾਰ ਦਿੱਤੇ ਹਨ। ਆਓ ਮੈਂ ਆਰੰਭ ਕਰਨ ਲੱਗਾ ਹਾਂ। ਪਹਿਲਾ ਨੁਕਤਾ ਹੈ ਤਨ ਦੇ ਪ੍ਰਤੀ। ਗੁਰੂ ਮਹਾਰਾਜ ਆਖਦੇ ਹਨ ਕਿ ਤੁਹਾਨੂੰ ਪਤਾ ਹੈ ਕਿ ਇਹ ਤਨ ਕੀ ਹੈ। ਕਹਿੰਦੇ ਹਨ ਨੰਬਰ 1, ਇਹ ਦੁਰਲੱਭ ਹੈ। ਦੁਰਲੱਭ ਵਸਤੂ ਉਹ ਹੁੰਦੀ ਹੈ ਜਿਹੜੀ ਦਾਤ ਨਾਲ, ਬਖਸ਼ਿਸ਼ ਦੇ ਨਾਲ ਤੇ ਮਿਲ ਜਾਏ, ਵੈਸੇ ਤੁਸੀਂ ਉਸ ਨੂੰ ਪ੍ਰਾਪਤ ਨਹੀਂ ਕਰ ਸਕਦੇ, ਉਹ ਦੁਰਲੱਭ ਹੈ। ਸੋ ਸਾਡੇ ਪਾਸ ਇੱਕ ਦੁਰਲੱਭ ਵਸਤੂ ਹੈ। ਦੁਰਲੱਭ ਵਸਤੂ ਉਹ ਹੁੰਦੀ ਹੈ ਜਿਸ ਦੀ ਕੋਈ ਕੀਮਤ ਨਾ ਪਾ ਸਕੇ, ਕੋਈ ਕੀਮਤ ਨਾ ਚੁਕਾਈ ਜਾ ਸਕੇ। ਸਾਡੇ ਪਾਸ ਜਿਤਨੀਆਂ ਵੀ ਚੀਜ਼ਾਂ ਹਨ ਉਹਨਾਂ ਦੀ ਹਰੇਕ ਦੀ ਕੋਈ ਨਾ ਕੋਈ ਕੀਮਤ ਹੈ, ਕਿਸੇ ਦੀ ਘੱਟ, ਕਿਸੇ ਦੀ ਜ਼ਿਆਦਾ, ਹਰੇਕ ਦੇ ਤੇ ਕੋਈ ਨਾ ਕੋਈ ਪ੍ਰਾਈਸ ਟੈਗ ਲੱਗਿਆ ਹੋਇਆ ਹੈ। ਸਾਡੇ ਪਾਸ ਉਹ ਕਿਹੜੀ ਚੀਜ਼ ਹੈ ਜਿਸ ਦੇ ਉੱਤੇ ਕੋਈ ਪ੍ਰਾਈਸ ਟੈਗ ਨਹੀਂ ਲੱਗ ਸਕਦਾ? ਉਹ ਤਨ ਹੈ ਜਿਸ ਦੇ ਉੱਤੇ ਕੋਈ ਕੀਮਤ ਨਹੀਂ ਲਗਾਈ ਜਾ ਸਕਦੀ। ਜੇ ਸਾਡੇ ਪਾਸ ਇੱਕ ਅਜਿਹੀ ਚੀਜ਼ ਹੈ ਜੋ ਜਿਸ ਦੀ ਵੈਲਿਊ ਇਤਨੀ ਹੈ ਕਿ ਉਸਨੂੰ ਇਨਵੈਲਿਊਏਬਲ ਕਹਿਣਾ ਪਏਗਾ, ਤਾਂ ਫਿਰ ਅਸੀਂ ਕਿਤਨੇ ਕੁ ਅਮੀਰ ਹੋਏ, ਕਿਤਨੇ ਕੁ ਅਸੀਂ ਅਮੀਰ ਹੋਏ ਕਿ ਸਾਡੇ ਪਾਸ ਇੱਕ ਦੁਰਲੱਭ ਵਸਤੂ ਹੈ ਜੋ ਕਿ ਬਾਈ ਦੀ ਗ੍ਰੇਸ ਆਫ ਅਕਾਲ ਪੁਰਖ ਸਾਨੂੰ ਪ੍ਰਾਪਤ ਹੋਈ। ਮਹਾਰਾਜ ਜੀ ਪਹਿਲਾ ਨੁਕਤਾ ਸਮਝਾਉਂਦੇ ਹਨ, ਇਹ ਦੁਰਲੱਭ ਹੈ, ਇਸ ਨੂੰ ਨੋਟ ਕਰ ਲੈਣਾ। ਕਹਿੰਦੇ ਹਨ ਲੱਖ 84 ਭਰਮਤਿਆਂ ਦੁਰਲੱਭ ਜਨਮ ਪਾਇਓ,
ਲੱਖ 84 ਜੂਨ ਚ ਭਰਮਣ ਤੋਂ ਬਾਅਦ ਕਹਿੰਦੇ ਇਹ ਤੈਨੂੰ ਦੁਰਲੱਭ ਜਨਮ ਦੁਰਲੱਭ ਵਸਤੂ ਹਿਊਮਨ ਫਾਰਮ ਮਿਲੀ ਹੈ। ਲੱਖ 84 ਭਰਮਤਿਆਂ

ਟ੍ਰੀਟ ਕਰਨਾ ਸ਼ੁਰੂ ਕਰੋ। ਕਿਵੇਂ ਕਰੋਗੇ? ਕਿਸੇ ਅਜਿਹੀ ਥਾਂ ਤੇ ਨਾ ਬੈਠੋ ਜਿੱਥੇ ਤੁਸੀਂ ਸਮਝੋ ਕਿ ਇੱਥੇ ਬੈਠਣ ਨਾਲ ਮੰਦਰ ਦੀ ਬੇਅਦਬੀ ਹੋ ਜਾਏਗੀ। ਕਿਸੇ ਐਸੇ ਮਾਹੌਲ ਚ ਨਾ ਬੈਠੋ ਜਿੱਥੇ ਕਿ ਮੰਦਰ ਨੂੰ ਨਹੀਂ ਲਿਜਾਇਆ ਜਾ ਸਕਦਾ, ਜੋ ਮਾਹੌਲ ਐਸ ਮੰਦਰ ਚ ਨਹੀਂ ਕ੍ਰੀਏਟ ਕੀਤਾ ਜਾ ਸਕਦਾ, ਤੇ ਜਿੱਥੇ ਉਸ ਤਰ੍ਹਾਂ ਦਾ ਮਾਹੌਲ ਹੈ ਉੱਥੇ ਇਸ ਮੰਦਰ ਨੂੰ ਵੀ ਨਹੀਂ ਲਿਜਾਇਆ ਜਾ ਸਕਦਾ। ਸੋ ਇਸ ਮੰਦਰ ਦੀ, ਐਸ ਮੰਦਰ ਚ ਗਾਲੀ ਨਹੀਂ ਦਿੱਤੀ ਜਾ ਸਕਦੀ, ਫਿਰ ਇਸ ਮੰਦਰ ਦੇ ਨਾਲ ਵੀ ਗਾਲੀ ਨਹੀਂ ਦਿੱਤੀ ਜਾ ਸਕਦੀ। ਐਸ ਮੰਦਰ ਚ ਕੌੜਾ ਨਹੀਂ ਬੋਲਿਆ ਜਾਂਦਾ, ਇਸ ਮੰਦਰ ਦੇ ਨਾਲ ਵੀ ਕੌੜਾ ਨਹੀਂ ਬੋਲਿਆ ਜਾ ਸਕਦਾ। ਐਸ ਮੰਦਰ ਚ ਲੜਾਈ ਝਗੜਾ ਨਹੀਂ ਹੋ ਸਕਦਾ, ਫਿਰ ਇਸ ਮੰਦਰ ਦੇ ਵਿੱਚ ਵੀ ਲੜਾਈ ਝਗੜਾ ਨਹੀਂ ਹੋ ਸਕਦਾ। ਇਸ ਮੰਦਰ ਨੂੰ ਲੜਾਈ ਝਗੜਾ ਕਰਨ ਲਈ ਵਰਤਿਆ ਨਹੀਂ ਜਾ ਸਕਦਾ। ਐਸ ਮੰਦਰ ਦੇ ਵਿੱਚ ਆ ਕੇ ਕੋਈ ਇਨਸਾਨ ਆਪਣੀ ਭੁੱਲ ਦੀ ਮਾਫੀ ਮੰਗ ਲੈ, ਉਸ ਨੂੰ ਮਾਫ ਕਰ ਦਿੱਤਾ ਜਾਂਦਾ ਹੈ। ਸੇਮ ਪ੍ਰਿੰਸੀਪਲ ਗੋਜ਼ ਵਿਦ ਦਿਸ ਮੰਦਰ, ਦਿਸ ਟੈਂਪਲ। ਇਸ ਮੰਦਰ ਦੇ ਵਿੱਚ ਵੀ ਹਮੇਸ਼ਾ ਹੀ ਮਾਫ ਕਰ ਦੇਣ ਦਾ ਪ੍ਰਿੰਸੀਪਲ ਕੰਮ ਕਰਨਾ ਚਾਹੀਦਾ, ਕਿਉਂਕਿ ਇਹ ਮੰਦਰ ਅਕਾਲ ਪੁਰਖ ਵਾਹਿਗੁਰੂ ਦਾ ਨਿਵਾਸ। ਅੱਜ ਤੋਂ ਬਾਅਦ ਆਪਣੇ ਸਰੀਰ ਨੂੰ ਮੰਦਰ ਸਮਝੋ। ਜਿਉਂ ਜਿਉਂ ਇਹ ਆਈਡੀਆ, ਇਹ ਥਾਟ ਡਿਵੈਲਪ ਹੁੰਦਾ ਜਾਏਗਾ, ਵੱਧਦਾ ਜਾਏਗਾ, ਤੁਸੀਂ ਦੇਖੋਗੇ ਦੇਰ ਵਿਲ ਬੀ ਸਰਟਨ ਚੇਂਜਿਸ ਇਨ ਯੂਰ ਬਾਡੀ। ਬਾਡੀ ਲਾਈਟ ਹੁੰਦੀ ਜਾਏਗੀ, ਰੈਡੀਐਂਟ ਹੁੰਦੀ ਜਾਏਗੀ, ਅਤੇ ਇਸ ਦੇ ਵਿੱਚ ਇੱਕ ਪਵਿੱਤਰਤਾ ਜਨਮ ਲੈ ਲੈਗੀ, ਅਤੇ ਆਹਿਸਤਾ ਆਹਿਸਤਾ ਇਹ ਮੰਦਰ ਦੀ ਤਰ੍ਹਾਂ ਹੀ ਬਣਦਾ ਜਾਏਗਾ। ਇਹ ਹੈ ਹੀ ਮੰਦਰ, ਅਸਾਂ ਇਸ ਨੂੰ ਵਿਗਾੜਿਆ ਹੈ, ਪਰ ਜਦੋਂ ਅਸੀਂ ਇਸ ਨੂੰ ਹੁਣ ਮੰਦਰ ਦੀ ਤਰ੍ਹਾਂ ਟ੍ਰੀਟ ਕਰਨਾ ਸ਼ੁਰੂ ਕਰ ਦਿਆਂਗੇ, ਆਹਿਸਤਾ ਆਹਿਸਤਾ ਇੱਕ ਦਿਨ ਉਹ ਆ ਜਾਏਗਾ ਕਿ ਅਸੀਂ ਹਰ ਵਕਤ ਮੰਦਰ ਦੇ ਵਿੱਚ ਰਹਾਂਗੇ। ਮੰਦਰ ਚੱਲਦਾ ਫਿਰਦਾ ਇੱਕ ਮੰਦਰ ਹੋਏਗਾ, ਅਤੇ ਉਸ ਤੋਂ ਅਗਲੀ ਸਟੇਜ ਜੋ ਹੈ ਕਿ ਸਾਨੂੰ ਸਾਰੇ ਹੀ ਸਰੀਰ ਮੰਦਰ ਨਜ਼ਰ ਆਉਣਗੇ, ਕਿਉਂਕਿ ਵਾਹਿਗੁਰੂ ਜੀ ਨੇ ਜਿਤਨੇ ਵੀ ਸਰੀਰ ਸਾਜੇ ਹਨ, ਮਹਾਰਾਜ ਜੀ ਨੇ ਆਖਿਆ ਹੈ ਇਹ ਮੰਦਰ ਹਨ। ਸਾਨੂੰ ਦੂਸਰਿਆਂ ਦੇ ਪ੍ਰਤੀ ਇਤਨੀ ਰੈਵਰੈਂਸ ਹੋਏਗੀ, ਇਤਨਾ ਸਤਿਕਾਰ ਹੋਏਗਾ ਕਿ ਅਸੀਂ ਹਰੇਕ ਦੇ ਸਰੀਰ ਨੂੰ ਦੇਖ ਕੇ ਇਹ ਜ਼ਰੂਰ ਯਾਦ ਰੱਖਾਂਗੇ ਕਿ ਕਾਇਆ ਮਹਿਲ ਮੰਦਰ ਘਰ ਹਰ ਕਾ। ਇਹ ਜਿਹੜੀ ਕਾਇਆ ਹੈ ਇਹ ਅਕਾਲ ਪੁਰਖ ਵਾਹਿਗੁਰੂ ਦਾ ਮਹਿਲ ਹੈ, ਅਕਾਲ ਪੁਰਖ ਵਾਹਿਗੁਰੂ ਦਾ ਸਾਜਿਆ ਹੋਇਆ ਮੰਦਰ ਹੈ। ਬਸ ਸਮਾਂ ਸਮਾਪਤ ਹੈ, ਕੱਲ ਅਸੀਂ ਇੱਥੋਂ ਅਗਾਂਹ ਚੱਲਾਂਗੇ। ਦੋ ਨੁਕਤੇ ਅਜਾਬ ਨਿਜਾਤ ਰੱਖ ਕੇ ਨਾਲ ਲੈ ਕੇ ਜਾਣੇ ਹਨ। ਨੰਬਰ ਇੱਕ, ਇਹ ਕਾਇਆ ਦੁਰਲੱਭ ਹੈ। ਨੰਬਰ ਦੋ, ਇਹ ਕਾਇਆ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਾਜਿਆ ਹੋਇਆ ਮੰਦਰ ਹੈ। ਅਤੇ ਤੀਸਰੀ ਚੀਜ਼ ਜੋ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਜਿਸ ਨੂੰ ਨੋਟ ਕਰ ਲੈਣਾ ਹੈ, ਜਿਸ ਨੂੰ ਯਾਦ ਰੱਖਣਾ ਹੈ, ਉਹ ਇਹ ਹੈ ਕਿ ਇਹ ਇੰਦਰੀਆਂ ਦੇ ਅਸੀਂ ਗੁਲਾਮ ਹੋ ਚੁੱਕੇ ਹਾਂ, ਸੈਂਸਸ ਦੇ ਅਸੀਂ ਗੁਲਾਮ ਹੋ ਚੁੱਕੇ ਹਾਂ। ਇਹਨਾਂ ਨੂੰ ਅਸੀਂ ਕਿਸੇ ਪਰਪਸ ਲਈ ਵਰਤਣਾ ਸੀ, ਪਰ ਅਸੀਂ ਇਹਨਾਂ ਦੇ ਗੁਲਾਮ ਹੋ ਚੁੱਕੇ ਹਾਂ, ਔਰ ਉਸ ਨੂੰ ਹੁਣ ਅਸਾਂ ਤਬਦੀਲ ਕਰਨਾ ਹੈ। ਭੁੱਲ ਚੁੱਕ ਦੀ ਖਿਮਾ, ਪ੍ਰੇਮ ਨਾਲ ਇਸ ਪੰਕਤੀ ਨੂੰ ਗਾਓ ਔਰ ਕੀਰਤਨ ਦੀ ਸਮਾਪਤੀ ਕਰੋ।

0: Satu dalam Tiberwan Rubai Jika Kasa
1: Wai Jika

ਇਹ ਦਾਰੇ ਰਾਗ ਦੇ ਵਿੱਚ ਭਗਤ ਕਬੀਰ ਜੀ ਨੇ ਇਸਨੂੰ ਗਾਵਿਆ ਹੈ ਅਤੇ ਦਾਸ ਰਾਗ ਹਮੀਰ ਦੇ ਵਿੱਚ ਇਹ ਪੜਤਾਲ ਤੇ ਹਮੀਰ ਰਾਗ ਵੀ ਇਹ ਦਾਰੇ ਦੇ ਨਾਲ ਮਿਲਦਾ ਜੁਲਦਾ ਰਾਗ ਹੈ। ਸੋ ਆਓ ਭਗਤ ਕਬੀਰ ਜੀ ਦਾ ਪਾਵਨ ਚਲਤ ਕਰੇ ਮਨੁ ਚਲ ਅੰਕਾਰ ਕਰਦਾ ਟੇਟਾ ਟੇਟਾ ਉਹ ਚੱਲਦਾ ਹੈ। ਭਗਤ ਕਬੀਰ ਜੀ ਕਹਿੰਦੇ ਇਸ ਗੱਲ ਦਾ ਅੰਕਾਰ ਕਰਦਾ ਹੈ ਕੀ ਤੇਰੇ ਅੰਦਰ ਅਸ਼ਟ ਚਰਨ ਵਿਸ਼ਟਾ ਕੇ ਮੰਦੇ ਇਹ ਹੱਡੀਆਂ ਤੇ ਵਿਸ਼ਟਾ ਗੰਦਗੀ ਦੇ ਨਾਲ ਤੈਨੂੰ ਚਮੜੀ ਦੇ ਨਾਲ ਲਪੇਟਾ ਹੈ।

ਲਾਲ ਬੈਰਾਣੀ ਧੰਦਰ ਗੁਲਾਮ ਦਾਸਾ ਪਸਗਾ ਪਵਨ ਸਿੰਘ ਜਪ ਮਨ ਹਰ ਹਰ ਨਾਮ ਦੇ ਜੋ ਪਿੱਛੇ ਸੋਈ ਗੁਣ ਪਾਵੇ ਫਿਰ ਦੁੱਧ ਨਾ ਲਾਗੇ ਨਾ ਬੈਰਾਣੀ ਲਾਲ ਦੇ ਸ਼ਾਨਦਾਰ ਰਾਗ ਹੈ ਗੁਰਗ੍ਰੰਥ ਸਾਹਿਬ ਜੀ ਦਾ ਰਾਗ।

ਧੰਦਰ ਸਾਹਿਬ ਸ੍ਰੀ ਗੁਰੂ ਸਿੰਘ ਮਹਾਰਾਜ ਜੀ ਦਾ ਉਚਾਰਨ ਕੀਤਾ ਇਹ ਪਾਵਨ ਸ਼ਬਦ। ਨਾਚਤ ਕਿਰਤ ਮੋਰ ਬਾਦਰ ਕਰਤ ਕਰਤ ਬਾਦਰ ਕਰਤ ਮੋਰ ਦਾਮਨੀ ਅਨੇਕ ਭਾਉ ਕਰਿਓ ਹੀ ਕਰਤ। ਅਕਾਲ ਤਖਤ ਸਤਿਗੁਰੂ ਜੀ ਨੇ ਵਾਹਿਗੁਰੂ ਦੀ ਉਸਤਤ ਕੀਤੀ ਹੈ। ਆਓ ਇਹ ਪਾਵਨ ਸ਼ਬਦ ਰਾਗ ਮੀਆਂ ਮਲਾਰ ਦੇ ਵਿੱਚ ਇੱਕ ਤਾਂ ਮੇਰੇ

ਸ਼ਬਦ ਹੋਰ ਰਾਗ ਕਾਫੀ ਦੇ ਵਿੱਚ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਤੋਂ ਬਹੁਤ ਕੁਛ ਨਾ ਜਬ ਨਹੀਂ ਆਓ ਕਾਫੀ ਰਾਗ ਦੇ ਵਿੱਚ।

ਦਰੋ ਪ੍ਰਭੂ ਸਿੱਖੀ ਦਾਤਾ ਸੋਮਨਤ ਪਤਨੇ ਚੜ੍ਹਿਆ ਕਲਾ ਦੇਸ਼ ਪ੍ਰਦੇਸ਼ ਕਰਨਾ ਯਮਤ।

ਉਹਦੇ ਵਿੱਚ ਨੀ ਸੁਰ ਨਹੀਂ ਅਸੀਂ ਲਗਾਇਆ, ਤੁਸੀਂ ਦੇਖਿਆ ਹੋਵੇਗਾ, ਇਹਦੇ ਵਿੱਚ ਨੀ ਸੁਰ ਲਗਾ ਦਈਏ, ਐਡ ਕਰ ਦਈਏ ਤੇ ਇੱਕ ਨਾਰਾਇਣੀ ਰਾਗ ਬਣ ਜਾਂਦਾ। ਤੋ ਆਪ ਦੇ ਸਾਹਮਣੇ ਦੱਸ ਰਿਹਾ ਨੇ ਇਹ ਸ਼ਬਦ ਗਾਇਨ ਕੀਤਾ, ਆਸ ਹੈ ਆਪ ਜੀ ਕਬੂਲ ਕਰ।

के बसंत गनी क्या कीर्तन हर दुनी क्या कीर्तन।

ਜੇ ਵਕਤ ਲਈ ਇਹ ਆਪਦੀ ਨਜ਼ਰੇ ਕਰਮ ਹੈ ਕਿ ਆਪ ਅੰਮ੍ਰਿਤ ਬਾਣੀ ਆਬੇ ਹਯਾਤ ਸਾਡੇ ਮਿੱਟੀ ਦੇ ਕਸੋਰਿਆਂ ਵਿਚ ਪੀਣ ਲਈ ਅਮਾਦਾ ਹੋਏ ਹੋ। ਜਿਹੜੀ ਵਡਿਆਈ ਹੈ ਗੁਰੂ ਗ੍ਰੰਥ ਸਾਹਿਬ ਦੀ, ਜੋ ਵੀ ਬਖਸ਼ਿਸ਼ ਹੈ ਗੁਰੂ ਗ੍ਰੰਥ ਸਾਹਿਬ ਦੀ, ਹੁਣ ਆਪ ਦਰਬਾਰੀ ਕਾਨੜਾ ਸੁਣੋਗੇ। ਇਹ ਕਾਨੜੇ ਦੀ ਵਾਰ ਹੈ ਗੁਰੂ ਰਾਮਦਾਸ ਪਾਤਸ਼ਾਹ ਦੀ।

ਸਤਿਗੁਰਾਂ ਦੇ ਦਰੋਂ ਕਰੋ ਵਰਸਾਈ ਹੋਈ ਸਮੂਹ ਸਾਧ ਸੰਗਤ ਜੀ, ਮਹਿਬੂਬੇ ਬੇਕਸਾਂ ਧੰਨ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਅੱਠਵੇਂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਕੱਦਸ ਅਵਤਾਰ ਪੁਰਬ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ, ਕੋਟਾਨ ਕੋਟ ਵਧਾਈਆਂ ਹੋਣ। ਇਸ ਦਾ ਪ੍ਰਗਟਾਵਾ ਸੰਪੂਰਨ ਫਤਿਹ ਨਾਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਰਦੂ ਦਾ ਇੱਕ ਸ਼ੇਰ, ਆ ਗਈ ਸ਼ਮਾ ਹਕੀਕਤ ਖੁਦ ਮਜਾਜ਼ੀ ਰੰਗ ਮੇ, ਪਰਮਾਤਮਾ ਸਾਡੇ ਵਾਂਗੂ ਪੰਜ ਭੂਤਕ ਸ਼ਰੀਰ, ਸ਼ਮਾ ਹਕੀਕਤ ਰੱਬ ਜੀ ਪੰਜ ਭੂਤਕ ਸ਼ਰੀਰ ਧਾਰ ਕੇ ਆ ਗਿਆ ਹੈ ਬਈ। ਹੁਣ ਤੇ ਦਰਸ਼ਨ ਕਰ ਲਓ, ਜੀਵਨ ਸਫਲਾ ਲਓ ਔਰ ਨਿਹਾਲ ਨਿਹਾਲ ਨਿਹਾਲ ਹੋ ਜਾਓ। ਆ ਗਈ ਸ਼ਮਾ ਹਕੀਕਤ ਖੁਦ ਮਜਾਜ਼ੀ ਰੰਗ ਮੇ, ਵਸਤੇ ਹੋਣੇ ਲਗੀ ਪੈਦਾ ਜਹਾਨ ਏ ਤੰਗ ਮੇ। ਤੰਗੀਆਂ ਖੁੱਲਾਂ ਵਿਚ ਬਦਲ ਗਈਆਂ ਨੇ, ਤੰਗੀਆਂ ਕੁਸ਼ਾਦਾ ਹੋ ਗਈਆਂ ਨੇ, ਵਸਤਾਂ ਵਿਚ ਆ ਗਈਆਂ ਨੇ। ਇਸ ਲਈ ਉਸ ਮਹਿਬੂਬ ਦੇ ਦਰਸ਼ਨ ਦੀਦਾਰ ਕਰਨ ਦੀਆਂ ਆਪ ਨੂੰ ਸਭ ਵਧਾਈਆਂ ਜੀ। ਮੇਰਾ ਚਿੱਤ ਕਰਦਾ ਹੈ ਕਿ ਇੱਕ ਸੱਜਣ ਕੋਈ ਉੱਠ ਕੇ ਆਪਣੀ ਜਗ੍ਹਾ ਤੋਂ, ਇੱਕ ਸੱਜਣ ਚਾਰ ਪੰਨਾ ਬੁਲੰਦਬਾਜ਼ੀ ਨਾਲ ਜਕਾਰਾ ਬੁਲਾਓ ਜੀ, ਇੱਕ ਸੱਜਣ ਉੱਠੋ ਕੋਈ ਵੀ। ਧੰਨਵਾਦ ਸਤਿਸੰਗ ਜੀ, ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਦੇ ਵੀ ਸ਼ੁਕਰ ਸ਼ੁਕਰਾਨਾ ਕਰੀਏ ਇਸ ਕਰਕੇ ਕਿ ਹੋਸ਼ੋ ਹਵਾਸ ਦੀ ਕਾਇਮੀ ਦੇ ਵਿਚ ਵਿਚ ਹੀ ਮਾਲਕ ਹਰਕ੍ਰਿਸ਼ਨ ਸਾਹਿਬ ਜੀ ਦਾ ਇਹ ਪਾਵਨ ਪਵਿੱਤਰ ਪੁਰਬ ਆ ਗਿਆ ਹੈ। ਮੈਂ ਰਾਤੀ ਅਰਜ਼ ਕੀਤੀ ਸੀ, ਅਸੀਂ ਇਸ ਪੁਰਬ ਤੇ ਅਕਸਰ ਬਾਲਾ ਪ੍ਰੀਤਮ ਜੀ ਦੇ ਆਪਣੇ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਹੋਵੀਦਾ ਹੈ। ਜਿਨ੍ਹਾਂ ਨੇ ਉੱਥੇ ਦੇ ਦਰਸ਼ਨ ਦੀਦਾਰ ਕੀਤੇ ਹਨ ਉੱਥੇ ਦੀਆਂ ਰੌਣਕਾਂ ਨੂੰ ਵੀ ਆਪ ਦਾ ਪਤਾ ਹੈ, ਉੱਥੇ ਕਿੰਨੀਆਂ ਖੁਸ਼ੀਆਂ ਵੰਡੀਆਂ ਜਾਂਦੀਆਂ ਨੇ ਇਹਦਾ ਵੀ ਆਪ ਸੰਗਤਾਂ ਨੂੰ ਪਤਾ ਹੈ। ਮੈਂ ਬੇਨਤੀ ਕਰਦਾ ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈ ਕੇ ਬੰਗਲਾ ਸਾਹਿਬ ਦਾ ਧਿਆਨ ਧਰਕੇ ਸਭ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਸੰਗ ਜੀ ਉੱਚੀ ਆਵਾਜ਼ ਨਾਲ ਕਹੋ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੁੱਖ ਮਸਤਕ ਰਸਨਾ ਪਵਿੱਤਰ ਕਰਨ ਲਈ ਬੰਗਲਾ ਸਾਹਿਬ ਦਾ ਧਿਆਨ ਧਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੀਰਤਨ ਆਰੰਭ ਹੁੰਦਾ ਹੈ, ਲੇਕਿਨ ਜਿਹੜੀ ਗੱਲ ਆਦਰਯੋਗ ਸ਼ਾਹ ਸਾਹਿਬ ਜੀ ਕਹਿ ਗਏ ਨੇ ਮੈਂ ਵੀ ਕਹਿਣ ਲੱਗਾ ਹਾਂ। ਜਿਨ੍ਹਾਂ ਬੀਬੀਆਂ ਦੀ ਗੋਦੀ ਵਿਚ ਬੱਚੇ ਖੇਡ ਨਹੀਂ ਰਹੇ ਹਜੇ, ਔਰ ਜਿਹੜੇ ਬਜ਼ੁਰਗ ਵੀਰ ਉਂਝੇ ਹੀ ਫਰੀ ਜਾਂਦੇ ਨੇ, ਚਾਹ ਪੀ ਵੀ ਹਟੇ ਨੇ ਤੇ ਚਾਹ ਵਰਤਾਉਂਦੇ ਵੀ ਕੋਈ ਨਹੀਂ, ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਆ ਕੇ ਕੋਲ ਬੈਠ ਜਾਓ। ਏਦਾਂ ਹਾਲੀ ਸੰਗਤ ਭਾਵੇਂ ਅਖੀਰ ਤੱਕ ਆ ਰਹੇਗੀ, ਪਰ ਹਾਲੀ ਵਧੀਆ ਨਹੀਂ ਲੱਗਦਾ ਕਿ ਕਿਤੇ ਕਿਤੇ ਸਿੰਘ ਬੈਠੇ ਹੋਣ, ਕਿਤੇ ਕਿਤੇ ਨਾ। ਬੀਬੀਆਂ ਭੈਣਾਂ ਔਰ ਵੀਰਾਂ ਪਾਸ ਬੇਨਤੀ ਹੈ, ਮੰਨ ਲਓ ਤਾਂ ਬਹੁਤ ਬਹੁਤ ਧੰਨਵਾਦ ਆ। ਸਤਿਗੁਰਾਂ ਦੇ ਇਸ ਉਪਲਕਸ਼ ਅੰਦਰ ਸ਼ਬਦ ਆਰੰਭ ਹੁੰਦਾ ਹੈ ਜੀ।

ਗੁਰਦਾਸ ਜੀ ਲਿਖਦੇ ਸੁਧ ਬੁੱਧੀ ਦੀ ਐਸੇ ਮਹਾਨ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੇ ਨਾ ਮੋਹੀ ਦੇਖ ਮੈਂ ਤਾਂ ਆਪਣਾ ਆਪ ਹੀ ਭੁੱਲ ਗਈ ਹਾਂ ਦਰਸ਼ਨ ਸੁਪਨੇ ਉਹ ਵੀ ਰਹੀ ਕਹੋ ਕੀ ਨਾਇਰ ਚ ਉੱਤਮ ਸਖੀ ਮਧਵ ਨੂੰ ਕਹਿੰਦੀ ਭੈਣੇ ਮੈਨੂੰ ਸੁਪਨੇ ਚ ਰਾਤੀ ਸਾਈ ਮਿਲੇ ਮਧਵ ਸਖੀ ਕਹਿੰਦੀ ਫਿਰ ਕਹੋ ਕੀ ਨਾ ਅੰਚਲਾ ਉਸਦਾ ਅੰਚਲ ਕਿਉਂ ਨਾ ਪਕੜ ਲਿਆ ਸੁਪਨੇ ਉਹ ਵੀ ਭਾਈ ਕਹੋ ਕੀ ਨਾ ਅੰਚਲਾ ਉਸਦਾ ਦਾਮਨ ਕਿਉਂ ਨਾ ਉਹਨੂੰ ਜਾਣ ਕਿਉਂ ਦਿੱਤਾ ਉਹ ਉੱਤਮ ਸਖੀ ਰੋ ਕੇ ਕਹਿੰਦੀ ਹੈ ਕੀ ਕਰਾਂ ਸੁੰਦਰ ਪੁਰਖ ਵਿਰਾਜਤ ਉਹ ਇਤਨਾ ਸੁੰਦਰ ਸੀ ਇਤਨੇ ਜਲਾਲ ਵਾਲਾ ਸੀ ਸੁੰਦਰ ਪੁਰਖ ਵਿਰਾਜਤ ਪੇਖ ਮਨ ਵੰਸ਼ ਦਾ

ਕਰਨ ਦਾ ਕੋਈ ਨਾ, ਮਸਜਿਦ ਚ ਵੀ ਮੱਥੇ ਟੇਕਣ ਦਾ ਕੋਈ ਹਕੀਕਤ ਪਿਆਰ। ਖੁੱਲੇ ਸ਼ਾਹ ਲਿਖਦਾ ਹੈ ਜਦ ਇਸ਼ਕ ਨਿਮਾਜ਼ ਚ ਗੀਤੀ, ਕਿਆ ਮੰਦਰ ਤੇ ਕਿਆ ਮਸੀਤੀ, ਫਿਰ ਜਦ ਯਾਰ ਨੇ ਆਣ ਦੀਦਾਰ ਦਿੱਤਾ, ਯਾਰ ਕੋ ਵਾਹਿਗੁਰੂ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਨੂੰ ਆਪਣਾ ਯਾਰ ਕਿਹਾ। ਸੁਣ ਯਾਰ ਹਮਾਰੇ ਸੱਚ, ਯਾਰ ਕਹਿੰਦੇ ਪਿਆਰੇ ਜਿਹਦੇ ਨਾਲ ਬਹੁਤਾ ਪਿਆਰ, ਪੁਰਾਣਾ ਆਦਮੀ ਉਹ ਮੇਰਾ ਯਾਰ ਹੈ। ਸਭ ਤੋਂ ਸ਼੍ਰੋਮਣੀ ਪਿਆਰ ਕਰਨ ਵਾਲੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ।

ਇਸ਼ਕ ਦਾ ਸਜਦਾ ਕੀਤਾ, ਯਾਰ ਸਾਹਮਣੇ ਆ ਕੇ ਖੜੋ ਗਏ। ਫਿਰ ਹੋਇਆ ਕੀ, ਬੁੱਲੇ ਨੇ ਕਮਾਲ ਕੀਤਾ, ਕਹਿੰਦਾ ਜਦ ਯਾਰ ਨੇ ਆਉਣ ਦੀਦਾਰ ਦਿੱਤਾ, ਗੱਲ ਦੱਸਣੀ ਨਹੀਂ ਜਿਹੜੀ ਬੀਤੀ ਹੈ ਉਹ ਦੱਸਣ ਵਾਲੀ ਸੀ। ਜੇ ਕੋਈ ਦੱਸਦਾ ਫਿਰਦਾ ਤਾਂ ਗਲਤ ਹੈ। ਬਾਬਾ ਜੀ ਬਚਨ ਕਰਦੇ ਸਨ ਕਈ ਐਸੇ ਨੂੰ, ਮੈਂ ਤੁਹਾਨੂੰ ਰੱਬ ਮਿਲਾ ਦਿੰਦਾ, ਮੈਂ ਰੱਬ ਹਾਂ ਨਰਮਕਾਰ। ਬਾਬਾ ਜੀ ਬਚਨ ਕਰਦੇ ਸਨ ਝੂਠ ਹੋ ਗਿਆ, ਜਿੱਥੇ ਮੈਂ ਉੱਥੇ ਤਾਂ ਰੱਬ ਹੁੰਦਾ ਹੀ ਨਹੀਂ। ਆਕਰੋਸ਼ ਮੈਂ ਤੋਂ ਵਿਛੋੜਾ ਹੈ, ਕਿਉਂ ਭਾਈ ਜੇ ਤੂੰ ਕਹਿੰਦਾ ਹੈ ਤਾਂ ਮੈਂ ਨਿਰੰਕਾਰ ਮਿਲਾ ਦਿੰਦਾ, ਮੈਂ ਨਿਰੰਕਾਰ। ਹਜ਼ੂਰ ਕਹਿੰਦੇ ਸੋ ਅਜਾਨ ਕਹੇ ਮੈਂ ਜਾਣਾ, ਜਿਹੜਾ ਕਹਿੰਦਾ ਮੈਂ ਜਾਣੀ। ਮੇਰੀ ਬੜੀ ਬਿਰਤੀ ਲੱਗਦੀ, ਕੁਛ ਨਹੀਂ ਉਹ ਤਾਂ ਅਣਜਾਣ, ਉਹਦੇ ਗੁਰਮਤ ਨੂੰ ਸਮਝਿਆ ਹੀ। ਸੋ ਅਜਾਨ ਕਹੇ ਮੈਂ ਜਾਣਾ, ਜਾਣ ਹਾਰ ਨਾ ਜਾਣਾ। ਕਿਸੇ ਮਹਾਤਮਾ ਨੇ ਬਾਬਾ ਗੁਰ ਸਿੰਘ ਜੀ ਮਹਾਰਾਜ ਅੱਗੇ ਬੇਨਤੀ ਕੀਤੀ, ਬਾਬਾ ਜੀ ਮੈਂ ਸੁਣਿਆ ਤੁਹਾਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਾਖਿਆਤ ਦਰਸ਼ਨ ਹੁੰਦੇ ਹਨ। ਬਾਬਾ ਜੀ ਕਹਿਣ ਲੱਗੇ ਮਹਾਂਪੁਰਸ਼ੋ, ਜੇ ਹਾਂ ਕਹਿੰਦੇ ਆ ਤਾਂ ਹਉਮੈ ਆਉਂਦੀ ਹੈ, ਕੀ ਪਤਾ ਹੁੰਦੇ ਹੀ ਹੋਣਗੇ। ਆਪਸ ਚ ਹੀ ਵਾਇਆ ਹਾਂ ਵੀ ਤਾਂ ਦੁਰਾਈ ਪਾਈ ਹੈ, ਮੈਂ ਮੇਰੀ ਨੇ ਦਿੱਤੀ ਤੈਨੂੰ, ਮੈਂ ਮੇਰੀ ਨੇ ਵਾਹਿਗੁਰੂ। ਜਿਸ ਤਰ੍ਹਾਂ ਰਾਤ ਤੇ ਦਿਨ ਦਾ ਮੇਲ ਨਹੀਂ ਹੈ, ਇਸੇ ਤਰ੍ਹਾਂ ਮੈਂ ਤੇ ਤੂੰ ਦਾ ਮੇਲ। ਜਬ ਹਮ ਹੋਤੇ ਮੈਂ ਵਿੱਚ ਫਿਰਦਾ ਹੈ ਤੋ ਤੂੰ ਨਹੀਂ ਆਏ, ਜਬ ਹਮ ਹੋਤੇ ਤਬ ਤੂੰ ਨਾ ਹੀ ਅਬ ਤੂੰ ਹੀ। ਜਿੱਥੇ ਤੂੰ ਦਾ ਪ੍ਰਕਾਸ਼ ਹੋ ਜਾਏਗਾ ਉੱਥੇ ਮੈਂ ਹੀ। ਬਾਬਾ ਜੀ ਨੇ ਉੱਥੇ ਕੀਤਾ, ਕੀ ਪਤਾ ਹੋਤੇ ਹੋ, ਮਹਾਰਾਜ ਮੈਨੂੰ ਵੀ ਦਰਸ਼ਨ ਕਰਾਓ। ਬਾਬਾ ਜੀ ਸਚਖੰਡ ਵਿੱਚ ਲੈ ਗਏ, ਸਾਹਮਣੇ ਸ੍ਰੀ ਗੁਰੂ ਸਾਹਿਬ ਦਾ ਪ੍ਰਕਾਸ਼ ਸੀ। ਲੋਕਾਂ ਪੁੱਛੋ ਆਹ ਗੁਰੂ ਨਾਨਕ ਵਿੱਚ ਮੈਨੂੰ ਨਹੀਂ ਦਿਸਦਾ ਨਾ ਭਾਈ, ਕਹਿਣ ਲੱਗੇ ਪੜ੍ਹਾਈ ਤੋਂ ਬਗੈਰ ਕੋਈ ਚੀਜ਼ ਨਹੀਂ ਮਿਲਦੀ। ਆਖੋ ਜਿਤਨੇ ਤੱਕ ਪੜ੍ਹਾਈ ਨਾ ਪੜ੍ਹੀ, ਬੱਚਾ ਜੇ ਪੜ੍ਹਾਈ ਪੜ੍ਹੇਗਾ ਤਾਂ ਆਲਮ ਬਣੇਗਾ, ਅੱਖਾਂ ਉਹ ਹੀ ਹੈਰਣਗੀਆਂ। ਪਰ ਹੁਣ ਇਲਮ ਬੜਾ ਚੰਗਾ ਲੱਗ ਰਿਹਾ ਹੈ, ਉਹਨੇ ਮਾਸਟਰ ਦੀ ਸੰਗਤ ਤੋਂ ਗੁਰਮਤ ਦੀ ਪੜ੍ਹਾਈ ਪੜ੍ਹ ਕੇ। ਅਸੀਂ ਉਹ ਪੜ੍ਹਦੇ ਨਹੀਂ ਹਾਂ, ਨਿਤਨੇਮ ਕਰਦੇ ਨਹੀਂ, ਬਾਣੀ ਨਾਲ ਜੁੜਦੇ ਨਹੀਂ। ਜੀ ਮੈਨੂੰ ਦਰਸ਼ਨ, ਬਾਬਾ ਜੀ ਨੇ ਪ੍ਰਸ਼ਨ ਕੀਤਾ ਸਾਖਿਆਤ ਗੁਰੂ ਵਿੱਚ ਮਹਾਂਪੁਰਸ਼ ਹੋ। ਪਰ ਇਹ ਨਹੀਂ ਕਹਿਣਾ ਦਰਸ਼ਨ ਮੈਂ ਤੇ ਤੂੰ ਦਾ ਮੇਲ, ਗੱਲ ਦੱਸਣੀ ਨਹੀਂ ਜਿਹੜੀ ਕੀਤੀ। ਇਹ ਦਰਸ਼ਨ ਹੀ ਐਸੇ, ਇਹ ਦਰਸ਼ਨ ਦਰਸ਼ਨ ਪੇਖਤ ਮੈਂ ਜੀਓ, ਦਰਸ਼ਨ ਦੇਖ ਜੀਵਾ ਗੁਰ ਤੇਰਾ। ਅੱਜ ਉਹਨਾਂ ਦਰਸ਼ਨਾਂ ਨੂੰ ਸ੍ਰੇਸ਼ ਗੰਗਾ ਰਾਮ ਉਡੀਕਦਾ ਪਿਆ। ਕਿਹੜੇ ਦਰਸ਼ਨ? ਪਿਆਰ ਨਾਲ ਆਖੋ ਧੰਨ ਸ੍ਰੀ ਗੁਰੂ ਅਮਰਦਾਸ ਜੀ। ਤੀਜਾ ਗੁਰ ਕਦ ਸਮਾਏਗਾ ਮੇਰੇ ਮਨ ਦੀ ਚ, ਕਾਫੀ ਸਮਾਂ ਹੋ ਗਿਆ ਰਾਤ ਦਿਨ ਸਾਧ ਸੰਗਤ ਦੇ ਭਾਂਡੇ ਜੁਠੇ ਮਰਜੀ ਗਏ। ਕਿਤਨਾ ਸਮਾਂ ਹੋ ਗਿਆ? 6 ਮਹੀਨੇ ਤੋਂ ਤੇਰੀ ਸਾਧ ਸੰਗਤ। ਜੇ ਕਿਸੇ ਵੇਲੇ ਮਨ ਡੋਲਦਾ ਹੈ ਤਾਂ ਆਸਰਾ ਇਹ ਹੀ ਕਰੇਗਾ

ਕਾਰਜ ਦੋ ਹੀ ਵਸਤੂਆਂ ਸੇਵਾ ਤੇ ਸਿਮਰ। ਸੇਵਾ ਨਾਲ ਮਨ ਵਿਚ ਨਿਮਰਤਾ ਆਉਂਦੀ, ਨਿਮਰਤਾ ਵਾਲੇ ਮਨ ਵਿਚ ਸਿਮਰਨ ਟਿਕ ਜਾਂਦਾ। ਗੰਗਾ ਰਾਮ ਰਾਤ ਦਿਨ ਭਾਂਡੇ ਮਾਂਜਦਾ, 6 ਮਹੀਨੇ ਅੱਜ ਨਾਲੇ ਭਾਂਡੇ ਮਾਂਜੀ ਜਾਂਦਾ, ਨਾਲੇ ਆਪਣੇ ਮਨ ਨੂੰ ਪਿਆ ਸਮਝਾਉਂਦਾ। ਇੱਧਰ ਆਸਾ ਜੀ ਦੀ ਨਾਲ ਦੇ ਕੀਰਤਨ ਦਾ ਭੋਗ ਪਿਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਵਾਨ ਚ ਉੱਠੇ, ਸਿੱਧੇ ਲੰਗਰ ਚ ਤੇ ਗੰਗਾ ਰਾਮ ਦੇ ਕੋਲ ਆ ਕੇ ਖੜੋ ਗਏ। ਗੰਗਾ ਰਾਮ ਕੀ ਪਿਆ ਕਰਦਾ? ਗੰਗਾ ਰਾਮ ਜੋ ਸਿਰ ਚੁੱਕੇ ਕੀ ਤੱਕਿਆ, ਜਿਸ ਮੂਰਤ ਦਾ ਧਿਆਨ ਪਿਆ ਧਰਦਾ ਸਾਂ, ਮੂਰਤ ਤੋਂ ਸੂਰਤ ਬਣ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਸਾਹਮਣੇ ਖੜੋ ਸੀ। ਗੰਗਾ ਰਾਮ ਹੱਥ ਤਾਂ ਸਵਾਹ ਨਾਲ ਲਿਬੜੇ ਹੋਏ ਸਨ, ਪਰ ਆਪਣਾ ਸਿਰ ਗੁਰੂ ਦੇ ਚਰਨਾਂ ਤੇ ਰੋ ਰੋ ਕੇ ਚਰਨਾਂ ਰੁੱਤ ਹੋ। ਗੰਗਾ ਰਾਮ ਕੀ ਕਰਦਾ ਹੈ? ਪਾਤਸ਼ਾਹ ਤੇਰੇ ਸਿੱਖਾਂ ਦੇ ਜੂਠੇ ਭਾਂਡੇ ਕਿੰਨਾ ਚਿਰ ਹੋ ਗਿਆ ਹੈ? 6 ਮਹੀਨੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਮੁਸਕਰਾ ਪਏ। ਗੰਗਾ ਰਾਮ ਤੇਰੀ ਸੇਵਾ ਸਫਲ ਹੋਈ, ਮੰਗ ਕੀ ਮੰਗ? ਗੁਰੂ ਘਰ ਦੀ ਸੇਵਾ ਜੋ ਵੀ ਕਰਦਾ ਹੈ ਉਹ ਸਫਲ, ਗੁਰ ਕੀ ਸੇਵਾ ਸਫਲ ਸਫਲ। ਧਨ ਮਨ ਧਨ ਜੋ ਵੀ ਕਰਦਾ, ਜਿਤਨੀ ਵੀ ਕਰਦਾ ਹੈ ਕੋਈ ਗੁਰਮੁਖ ਮਾਈ ਪਾਈ, ਉਹਦਾ ਫਲ ਜ਼ਰੂਰ। ਕਰ ਸੇਵਾ ਤੇ ਖਾ ਮੇਵਾ, ਕਰ ਮਜ਼ੂਰੀ ਤੇ ਖਾ ਚੂਰੀ। ਗੰਗਾ ਰਾਮਾ ਮੰਗ ਤੇਰੀ ਸੇਵਾ ਗੁਰੂ ਨਾਨਕ ਦੇ ਦਰ ਤੇ ਪਰਵਾਨ। ਪਾਤਸ਼ਾਹ ਫਿਰ ਜੋ ਮੰਗਾਂ ਦੇ ਦਿਓਗੇ? ਹਜ਼ੂਰ ਕਹਿਣ ਲੱਗੇ ਇਹ ਗੁਰੂ ਨਾਨਕ ਦਾ ਦਰ ਹੈ, ਹਿੰਦੂ ਮੁਸਲਮਾਨ ਕੁੱਲ ਦਾ ਸਾਂਝ ਹੈ, ਜੋ ਮੰਗੀ। ਗੰਗਾ ਰਾਮ ਹੱਥ ਜੋੜ ਕੇ ਕਿਹਾ, ਪਾਤਸ਼ਾਹ ਜੇ ਮੇਰੇ ਉੱਤੇ ਤੁੱਠੇ ਹੋ ਤਾਂ ਮੈਨੂੰ ਅੱਗੇ ਵਰਗਾ ਬਣਾ ਦੇ। ਹਜ਼ੂਰ ਮੁਸਕਰਾਤਾ, ਕਹਿਣ ਲੱਗੇ ਗੰਗਾ ਰਾਮ ਅੱਗੇ ਵਰਗਾ ਬਣਾਈਏ ਕਿ ਉਸ ਤੋਂ ਵੀ ਵੱਡਾ ਬਣਾ ਦੇਈਏ? ਇਹ ਤੇਰੀ ਕਿਰਪਾ। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਫਿਰ ਦਿੱਲੀ ਚਲਾ, ਗੁਰੂ ਤੇ ਭਰੋਸਾ ਰੱਖੀ, ਗੁਰੂ ਨੂੰ ਛਾ ਸਮਝੀ, ਤੂੰ ਅੱਗੇ ਨਾਲੋਂ ਵੀ ਵੱਡਾ ਸੇਠ ਬਣ ਗਿਆ। ਗੰਗਾ ਰਾਮ ਦਿੱਲੀ ਆ ਕੁਝ ਦਿਨ ਫਿਰਦਾ ਰਿਹਾ, ਕੋਈ ਕਾਰੋਬਾਰ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਇੱਕ ਦਿਨ ਮਨ ਬੜਾ ਉਦਾਸ ਹੈ, ਅਰਦਾਸ ਕੀਤੀ ਹੈ, ਧੰਨ ਗੁਰੂ ਅਮਰਦਾਸ ਪਾਤਸ਼ਾਹ ਤੁਸੀਂ ਤਾਂ ਬਚਨ ਕੀਤਾ ਸੀ ਵੀ ਅੱਗੇ ਨਾਲੋਂ ਵੀ ਵੱਡਾ ਸੇਠ ਬਣ ਜਾਏਗਾ, ਪਰ ਮੈਨੂੰ ਤਾਂ ਰੋਟੀ ਦਾ ਵੀ ਫਿਕਰ ਪੈ ਗਿਆ। ਝੱਟ ਕੀਜੇ ਪਾਤਸ਼ਾਹ ਹਿਰਦੇ ਤੇ ਆ ਕੇ ਬਹਿ ਗਏ। ਗੰਗਾ ਰਾਮ ਘਾਬਰਦਾ ਕਿਉਂ? ਜਿੱਥੇ ਵੱਡੇ ਵੱਡੇ ਸੇਠ ਕੋਠੀਆਂ ਲੈ ਕੇ ਬੈਠੇ ਹਨ, ਤੂੰ ਵੀ ਕੋਠੀ ਲੈ ਲੈ ਉੱਥੇ ਕਿਰਾਏ। ਬੜੇ ਵੱਡੇ ਸੇਠ, ਕਾਰੋਬਾਰ ਬਿਜਨਸ ਕਰਨ ਵਾਲੇ, ਜਿੱਥੇ ਮੁਨੀਰ ਵਹੀਆਂ ਲੈ ਕੇ ਬੈਠੇ, ਉਹ ਗੰਗਾ ਰਾਮ ਨੇ ਵੀ ਉੱਥੇ ਕਿਰਾਏ ਤੇ ਕੋਠੀ ਲੈ। ਪਰ ਕੁਛ ਹੋਰ ਕੋਲ ਹੋਵੇ ਤਾਂ ਬਿਜਨਸ ਕਰੇ, ਸਾਰਾ ਦਿਨ ਬੈਠਾ ਰਹਿੰਦਾ। ਪਰ ਨਿਰੰਕਾਰ ਦੀ ਨੇਤ ਇੱਕ ਪਠਾਨ ਆ ਗਏ, ਇਹਦੇ ਕੋਲ ਲੱਖ ਮੋਹਰ ਸੀ ਤੇ ਲਾਹੌਰ ਦੀ ਇਹਨੇ ਉਂਡੀ ਕਰਨੀ ਸੀ। ਸਾਰੇ ਸੇਠਾਂ ਕੋਲ ਗਿਆ, ਕਹਿਣ ਲੱਗਾ ਵੀ ਲੱਖ ਮੋਹਰ ਦੀ ਉਂਡੀ ਲਾਹੌਰ ਦੀ ਕਰਨੀ ਹੈ, ਕਰ ਦਿਓ। ਸਾਰੇ ਜਿਤਨੇ ਇੱਥੇ ਸੇਠ ਸਨ ਸਾਰਿਆਂ ਨੇ ਸਿਰ ਫੇਰੇ, ਸਾਡੇ ਕੋਲ ਇਤਨੀ ਮਾਇਆ ਨਹੀਂ। ਪਠਾਨ ਕਹਿਣ ਲੱਗਾ ਫਿਰ ਐਵੇਂ ਗੱਡੀਆਂ ਲਾ ਕੇ ਬੈਠੇ?
ਐਵੇਂ ਆਪਣਾ ਠਾਠ ਬਣਾਏ, ਬੜੇ ਸ਼ਰਮਿੰਦੇ ਹੋਏ। ਪਰ ਸੋਚਿਆ ਅਸੀਂ ਤਾਂ ਸ਼ਰਮਿੰਦੇ ਹੋਏ ਹਾਂ, ਪਰ ਉਹ ਜਿਹੜਾ ਸਾਹਮਣੇ ਕੰਗਾਲ ਜਿਹਾ ਆਦਮੀ ਸਾਡੇ ਮੁਕਾਬਲੇ ਚ ਕੋਠੀ ਲੈ ਕੇ ਬੈਠਾ, ਉਹਦੇ ਕੋਲ ਤਾਂ ਲੱਖ ਪੈਂਦੀ ਨਹੀਂ ਹੈ। ਇਹ ਖਿਆਲ ਹੀ ਆਇਆ ਤਾਂ ਗੁਰੂ ਅਮਰਦਾਸ ਪਾਤਸ਼ਾਹ ਫਿਰ ਆ ਕੇ ਹਿਰਦੇ ਤੇ ਬੈਠੇ, ਕੰਗਾਲਾਂ ਕਿਉਂ ਕੰਮ ਕਰਦੇ ਤੂੰ ਸਾਡੇ ਨਾਲ ਵੀ ਉਂਗੀ ਕਰਦੇ, ਆਖੋ ਸਾਰੇ ਆਖੋ ਸਾਰੇ ਰਲੀ ਆਪ ਪਾਤਾਂ ਵਾਲਿਓ।

ਉਹ ਭਾਗਾਂ ਵਾਲਾ ਹੈ ਜਿਸ ਦੀ ਰਸਨਾ ਵਾਹਿਗੁਰੂ ਦਾ ਹੈ। ਹਰ ਸਮੇਂ ਕਰੀ ਕੀ ਪਤਾ ਕਿਸ ਵੇਲੇ ਦਾ ਜਪਿਆ ਆ ਵਾਹਿਗੁਰੂ ਸਾਡੇ ਹਿਰਦੇ ਦੀ ਵਾਚਾ ਹੈ। ਕੰਗਾਰਾਮ ਤੂੰ ਸਾਡੇ ਨਾਂ ਦੀ ਉਡੀ ਕਰ ਦੇ। ਕੰਗਾਰਾਮ ਹੌਸਲਾ ਕੀ ਲੱਖ ਮੋਰ ਗਿਣ ਕੇ ਲੈ ਲਈ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਂ ਦੀ ਲਾਹੌਰ ਦੀ ਉਡੀ ਕਰ। ਪਠਾਨ ਤੁਰ ਪਏ ਆ ਇਧਰੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸ੍ਰੀ ਗੋਇੰਦਵਾਲ ਸਾਹਿਬ ਤੋਂ ਚੱਲੇ ਤੇ ਲਾਹੌਰ ਆ ਗਏ। ਲਾਹੌਰ ਦੇ ਦਰਵਾਜ਼ੇ ਦੇ ਕੋਲ ਆ ਪਹੁੰਚੇ। ਇਧਰੋਂ ਪਠਾਨ ਦਰਵਾਜ਼ੇ ਦੇ ਅੰਦਰ ਪ੍ਰਵੇਸ਼ ਕਰਦਾ ਹੈ, ਅੱਗੇ ਹੀ ਸਾਹਿਬ ਜੀ ਮਿਲੇ ਤੇ ਕਹਿਣ ਲੱਗੇ ਓ ਖਾਨ ਕਿੱਥੋਂ ਆਇਆ ਦਿੱਲੀ ਤੂੰ? ਆਖੋ ਸ੍ਰੀ ਵਾਹਿਗੁਰੂ। ਪਠਾਨ ਬੜਾ ਹੈਰਾਨ ਹੈ ਇਹਨੂੰ ਕਿਸ ਤਰ੍ਹਾਂ ਪਤਾ ਲੱਗ। ਹਜ਼ੂਰ ਕਹਿਣ ਲੱਗੇ ਤੇਰੇ ਕੋਲ ਲਾਹੌਰ ਦੀ ਹੁੰਡੀ ਵੀ ਹੈ ਨਾ? ਪਠਾਨ ਹੋਰ ਬੜਾ ਆਸ਼ਚਰਜ ਹੋਏ ਕਿ ਇਨਸਾਨ ਹੈ ਕਿ ਕੋਈ ਜਾਦੂ ਹੈ? ਹਜ਼ੂਰ ਕਹਿਣ ਲੱਗੇ ਅਮਰਦਾਸ ਦੇ ਨਾਂ ਦੀ ਹੈ ਨਾ ਹੁੰਡੀ, ਉਹ ਅਸੀਂ ਆਵਾਂ। ਅੱਗੇ ਅੱਗੇ ਹਜ਼ੂਰ ਚੱਲ ਪਏ, ਪਿੱਛੇ ਪਿੱਛੇ ਪਠਾਨ। ਸਾਹਿਬ ਜੀ ਸਜੀ ਹੋਈ ਦੁਕਾਨ ਦੇ ਉੱਤੇ ਪਹੁੰਚੇ। ਲੈ ਵੀ ਪਠਾਨ ਬੈਠ ਗਿਆ, ਲੱਖ ਮੋਰ ਗਿਣ ਕੇ ਦੇ ਦਿੱਤੀ। ਆਖੋ ਸ੍ਰੀ ਮੋਰ ਲੈ ਕੇ ਜਿਸਨੇ ਪਠਾਨ ਖੁੱਲਿਆ, ਚਾਰ ਕਦਮ ਹੀ ਗਿਆ ਸੀ, ਖਿਆਲ ਆਇਆ ਮਨ ਇਹੋ ਜਿਹੇ ਆਦਮੀ ਅਜੇ ਤੱਕ ਕਦੇ ਨਹੀਂ ਦੇਖੇ। ਪਰ ਇਹ ਇਨਸਾਨ ਨਹੀਂ, ਕੋਈ ਫਰਿਸ਼ਤਾ ਜਾਪ ਜਿਹਦੇ ਮਸਤਕ ਤੇ ਬੜਾ ਦੂਰ ਸੀ, ਉਹਦੇ ਬਚਣਾ ਚ ਬੜਾ ਆਨੰਦ ਸੀ। ਚਲੋ ਇੱਕ ਵਾਰੀ ਫਿਰ ਉਹਦੇ ਦਰਸ਼ਨ ਕਰ। ਪਠਾਨ ਮੁੜ ਕੇ ਜਿਸ ਵੇਲੇ ਵਾਪਸ ਆਇਆ, ਇਹਦੀ ਹੈਰਾਨੀ ਦੀ ਹੱਦ ਨਹੀਂ ਰਹੀ, ਨਾ ਉਹ ਦੁਕਾਨ ਹੈ ਨਾ ਦੁਕਾਨਦਾਰ ਹੈ। ਆਖੋ ਸ੍ਰੀ ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪਾਵੇ, ਜੇ ਜੇ ਕਾਜ ਕੀਰਤ ਸੇਵਕ ਕੀ ਤਹਾਂ ਤਹਾਂ, ਉਠਤਾਵੇ ਸੇਵਕ ਕੋ ਨਿਕਟੀ ਹੋਵੇ ਦਿਖਾ। ਨਿਕਟੀ ਵੀ ਦਿਖਾਉਂਦਾ ਜੀ, ਅਸੀਂ ਨਿਕਟ ਸਮਝੀਏ ਜਲਗੀਦਾਰ ਨਿਕਟੋ ਹੱਸਦਾ ਹੈ। ਪਰ ਜੇ ਸਮਝੀਏ ਦੁਕਾਨ ਪ੍ਰਣਾਲੀ ਦੇ ਆਦਿਮ ਸਰੂਪੇ ਸਦਾ ਅੰਗ ਸੰਜੈ ਅਭੰਗਨ ਬਣ। ਲੱਖ ਮੋਰ ਗੰਗਾ ਰਾਮ ਕੋਲ ਆ ਗਈ। ਬਿਜ਼ਨਸਮੈਨ ਤੋਂ ਅੱਗੇ ਬੜਾ ਸੀ, ਜੋ ਬਿਜ਼ਨਸ ਕੀਤਾ ਅੱਗੇ ਨਾਲੋਂ ਵੀ ਅਮੀਰ ਬਣ। ਸਾਰੀ ਦਿੱਲੀ ਵਿਚ ਸੇਠ ਗੰਗਾ ਰਾਮ ਫਰਮਾਂ ਚੱਲ ਰਹੀਆਂ ਹਨ, ਨੌਕਰ ਚਾਕਰ ਕਾਰੋਬਾਰ ਦੇਸ਼ਾਂ ਵਿਦੇਸ਼ਾਂ ਵਿਚ ਜਹਾਜ਼ਾਂ ਤੇ ਮਾਲ ਪਿਆ ਜਾਂਦਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਬਾਰ ਚ ਇਕ ਦਿਨ ਇਕ ਬ੍ਰਾਹਮਣ ਮੱਥੇ ਤੇ ਤਿਲਕ ਲੱਗਾ ਹੋਇਆ, ਬੇਨਤੀ ਕੀਤੀ ਪਾਤਸ਼ਾਹ ਮੇਰੇ ਉੱਤੇ ਕਿਰਪਾ ਕਰੋ। ਅਜੂਰ ਕਹਿਣ ਲੱਗੇ ਕਿਉਂ ਬਾਈ ਕੀ ਚੱਲਦਾ? ਰੋ ਪਿਆ ਕਹਿਣ ਲੱਗਾ ਪਾਤਸ਼ਾਹ ਘਰ ਵਿਚ ਕੰਨਿਆ ਨੌਜਵਾਨ ਹੋ ਗਈ ਤੇ ਚਾਹੁੰਦਾ ਵੀ ਇਹ ਭਾਰਾ ਸਿਰ ਤੋਂ ਲੈ ਜਾ, ਪਰ ਕੋਲ ਸਮਰੱਥਾ ਨਹੀਂ ਹੈ। ਮੈਂ ਇਸ ਚਿੰਤਾ ਵਿਚ ਰਾਤ ਦਿਨ ਬੀਤੀ। ਸੱਚਮੁੱਚ ਜਿਹਨਾਂ ਘਰਾਂ ਚ ਬੱਚੀਆਂ ਨੌਜਵਾਨ ਹੋ ਜਾਂਦੀਆਂ, ਮਾਤਾ ਪਿਤਾ ਨੂੰ ਫਿਰ ਫਿਕਰ ਪਾਤਸ਼ਾਹ ਕਿਰਪਾ ਕਰੋ, ਆਪ ਬਖਸ਼ਿਸ਼ ਕਰੋ, ਬਰਾਬਰ ਦੀ ਡਗੌਰੀ। ਅਜੋ ਕਹਿਣ ਲੱਗੇ ਕਿੰਨੀ ਕਮਾਇਆ ਨਾ ਸਰ ਜਾਏਗਾ? ਬ੍ਰਾਹਮਣ ਕਹਿਣ ਲੱਗਾ ਮਹਾਰਾਜ ਜੀ ਦੋ ਤਿੰਨ ਸੌ ਰੁਪਈਆ ਦੇ ਦਿਓ ਤਾਂ ਗਰੀਬੀ ਦਾਵੇ ਦਾ ਕਾਰਜ ਕਰਦੇ ਹਾਂ, ਬੱਚੀ ਦੇ ਹੱਥ ਪੀੜੇ ਕਰ ਦਿਆਂਗਾ, ਫਰਜ਼ ਪੂਰਾ ਹੋ ਜਾਏ। ਅਜੋ ਕਹਿਣ ਲੱਗੇ ਜੇ ਥੋੜੀ ਜਿਹੀ ਹਿੰਮਤ ਕਰ ਲਈ ਤਾਂ ਤੈਨੂੰ 500 ਰੁਪਈਆ ਮਿਲ ਸਕੇ। ਮਹਾਰਾਜ ਉਹ ਕਿੱਦਾਂ? ਅਜੂਰ ਕਹਿਣਗੇ ਸਾਡਾ ਗੁਮਾਸਤਾ ਰਹਿੰਦਾ ਦਿੱਲੀ ਗੰਗਾ ਰਾਮ, ਮੁੰਡੀ ਲਿਖਦੇ ਨੇ, ਉੱਥੇ ਚਲਾ ਜਾ 500। ਕਹਿਣ ਲੱਗਾ 7 ਵਜੇ ਸਾਹਿਬਾਂ ਨੇ ਮੁੰਡੀ ਲਿਖੀ,
ब्राह्मण लेके दिल्ली पहुंच गए। पुछदा पुछांदा सेठ गंगाराम दे घर पहुंचे, अगे उसे तरह दरबान खड़ोता है, अंदर जान लगा दरबान ने क्या पीछे हट, तू कौन है कितों आए है? इन्हें क्या मैं गोविंदवाल साहब तू आया। गंगाराम नु मिला काम की है? इन्हें क्या मेरे को हुंडी है? शकरवाल वे के दरबान ने बड़ी नफरत की थी, किथे उंडी दिखाई? दरबान कहने लगा मैं ठहर जाए पहले सेठ तू इजाजत ले। गंगाराम बाहर खड़ोते, दरबान अंदर चला गया। अगे गंगाराम बड़े ठाठ विच गद्दे लगा के बैठा है, नौकर जाकर एक पासे मुरी वहीं लेके बैठे। दरबार ने किया सेठ जी एक आदमी आया उसे को डी है तो अनु मिलना चाहता है। गंगाराम ने किया भेज दो। अंदर चला गया ब्राह्मण, आवे किस तरह है? गंगाराम मेरे को हुंडी के भी हुंडी है, धन गुरु अमरदास पातशाह जी ने हुंडी भेजी। सोचने लगे सिर न खुरकन लगे, कह लगा केड़ा अमरदास? आखो श्री वाहे केड़ा अमरदास? ब्राह्मण लेके अमरदास नहीं, धन श्री गुरु अमरदास पातशाह। हां हां ओ बुढ़ा अमरदास आखो श्री वाहे। ब्राह्मण नु बड़ा गुस्सा आ गया, गंगाराम अज गुरु नु बुढ़ा पिया कहिंदा है, इसने तेरी पत रखी अज ये की वचन कर रहे? गंगाराम ते गुरु ने हुंडी भेज दीती है? हां तो गंगाराम ने मुनीमा वाल इशारा किया, देखो भाई कोई गुरु अमरदास पातशाह जी का साढ़े नाल लैण देण है? वहीं ने मुनीमा ने सारिया वहीं फरोलिया शुरू कर दी, बड़िया बड़िया वहीं सन फाइल सन फरोल के आखिरकार सिर फेरिया ते क्या सेठ अमरदास का कोई खाता नहीं? फिर वहीं कह दी जिद अमरदास का खाता नहीं, आखो जिस फाइल के अंदर कारोबार गुरु का खाता नहीं वो तो अधूरा कारोबार, इंसान अधूरा है उसके कारी भी दे। गुरु पूरा है उसकी बख्शिश, फिर घर बैसो हरजन प्यारे सतगुरु तुमरे बड़ी आकड़ नाल गंगी रखी। देखो जी कैसे लोग, ना कोई लैण है ना कोई देण है, एवें उंडी भेज दीती। ब्राह्मण ने कहा गंगाराम गुरु नु भुल गए, माया का पर्दा तेरी मत ते आ गया, दात पे आरी विसरिया दातारा, मैं तेनु इना अखा नाल वेखिया के तू गुरु दे लंगर जूठे पाके पाई जा, अज तू गुरु नु भुल गए। कहने लगा चलो ये तो ठीक है, पर गुरु का एक कम थोड़ा भी 500 की उंडी भेज दी, आज देती कल 1000 दी भेज देगा, हुण मैं माया जाया नहीं करनी, आखो श्री वाहे। पर इस मूर्ख नु पता नहीं सी माया तो वो जाया होती है जिहड़ी दूजे पासे लगी, जिहड़ी गुरु दे रेखे लग जाए वो माया तो सफल हो जाती है। जवाब दे ब्राह्मण वापस आ गए, हजूर देके मत्था टेकिया रोह पे। हजूर कहण लगे क्यों भी ब्राह्मण देवता मिल गए 500 रुपया? रो के कहण लगा पातशाह कोई नहीं मिले। क्यों नहीं मिलेगा? ब्राह्मण कहण लगा महाराज एवें इतनी दूर मेनु भेजे वो तो कहता मेरा गुरु ना लैण देण भी कोई नहीं, कोई खाता नहीं। हजूर कहण लगे गंगाराम कहता है? हां महाराज। वो कहता मेरा गुरु ना कोई लैण दे। तो हजूर चौपड़ा मार के बैठे सन, चादर दी बुकर मार सज्जा हाथ कढ़िया दिल्ली वर कीता, मुठ मीट के जेब च पा ली ते कहण लगे लै दे ब्राह्मण देवता, अगे तो गुरु नानक सी शाह ते गंगाराम सी गुमास्त, गुरु नानक दी सी जेब ते गंगाराम कढ़ण वाला सी,
ਗੁਰੂ ਨਾਨਕ ਦਿੰਦਾ ਸੀ ਉਹ ਲੈਂਦਾ ਸੀ, ਪਰ ਜੇ ਆਪ ਪੈ ਪੈਂਦਾ ਮੇਰਾ ਗੁਰੂ ਨਾਲ ਕੋਈ ਲੈਣ ਦੇਣ ਨਹੀਂ, ਤੂੰ ਅੱਜ ਤੂੰ ਕੋਈ ਨਾ ਆਖੋ ਸਹੀ ਕਹਿਣ ਦੀ ਦੇਰੀ ਸੀ, ਫਿਰ ਕਾਟੇ ਪੈਣੇ ਸ਼ੁਰੂ ਹੋ ਗਏ, ਆਖੋ ਸਹੀ ਬਟਨ ਹੇਠਾਂ ਕਰਾਂਗੇ ਤੋ ਲਾਈਟ ਹੋ ਜਾਏ, ਬਿਜਲੀ ਉੱਪਰ ਕਰ ਦਿਓ ਬਲਬ ਵੀ ਲੱਗਾ ਹੈ, ਤਾਰਾਂ ਵੀ ਲੱਗੀਆਂ ਹਨ, ਸਭ ਕੁਛ ਹੈ ਪਰ ਅੰਧੇਰਾ ਹੀ ਹਲੇ ਸਿੰਘਾ ਜਿਤਨੇ ਤੱਕ ਗੁਰੂ ਦੀ ਬਖਸ਼ਿਸ਼ ਦਾ ਬਟਨ ਨਹੀਂ ਦਬਿਆ ਜਾਏਗਾ ਸਾਡੀਆਂ ਕਮਾਈਆਂ ਨੇ ਕੀ ਪੂਰੀ ਹੋ ਪਾਈ। ਬਾਬਾ ਜੀ ਬਚਨ ਕਰਦੇ ਸਨ, ਸਿੱਖ ਆਪਣੀ ਕਮਾਈ ਤੇ ਮਾਣ ਨਹੀਂ ਕਰਦਾ, ਆਪਣੇ ਪੁੰਨਾਂ ਤੇ ਮਾਣ ਨਹੀਂ ਕਰਦਾ, ਆਪਣੇ ਜਤਨ ਤੇ ਮਾਣ ਨਹੀਂ ਕਰਦਾ, ਸਿੱਖ ਗੁਰੂ ਦੀ ਬਖਸ਼ਿਸ਼ ਤੇ ਜਿਹੜੀ ਮੁੱਕਦੀ ਸਦੀਵੀ ਰਹਿੰਦੀ। ਹਜ਼ੂਰ ਨੇ ਹੁਕਮ ਕੀਤਾ ਖਜ਼ਾਨਚੀ ਨੂੰ 500 ਰੁਪਇਆ ਖਜ਼ਾਨੇ ਚੋਂ ਬ੍ਰਾਹਮਣ ਨੂੰ ਦੇ, ਬ੍ਰਾਹਮਣ 500 ਰੁਪਇਆ ਲੈ ਕੇ ਤੁਰ ਪਿਆ ਤੇ ਨਾਲੇ ਕਹਿੰਦਾ ਜਾਂਦਾ

ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ, ਸ਼ੁੱਧ ਬੁੱਧੀ ਨਹੀਂ ਰਹੀ, ਐਸੇ ਮਹਾਨ ਦਰਸ਼ਨ ਦੇਖਤ ਹੀ ਸ਼ੁੱਧ ਕੀ ਨਾ ਸ਼ੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਰਾਮ ਮੋਹੀ ਦੇਖ ਮੈਂ ਤਾਂ ਆਪਣਾ ਆਪ ਹੀ ਭੁੱਲ ਗਈ ਹਾਂ ਦਰਸ਼ਨ ਸੁਪਨੇ ਉਹ ਵੀ ਭਈ ਕਹੋ ਕੀ ਦਾਇਨ ਉੱਤਮ ਸਖੀ ਮੱਧਮ ਨੂੰ ਕਹਿੰਦੀ ਭੈਣੇ ਮੈਨੂੰ ਸੁਪਨੇ ਚ ਰਾਤੀ ਸਾਈ ਮਿਲੇ ਮੱਧਮ ਸਖੀ ਕਹਿੰਦੀ ਫਿਰ ਕਹੋ ਕੀ ਨਾ ਅੰਚਲਾ ਉਸਦਾ ਅੰਚਲ ਕਿਉਂ ਨਾ ਪਕੜ ਲਿਆ ਸੁਪਨੇ ਉਹ ਵੀ ਭਈ ਕਹੋ ਕੀ ਨਾ ਅੰਚਲਾ ਉਸਦਾ ਦਾਮਨ ਕਿਉਂ ਨਾ ਪਕੜ ਲਿਆ ਉਹਨੂੰ ਜਾਣ ਕਿਉਂ ਦਿੱਤਾ ਉਹ ਉੱਤਮ ਸਖੀ ਰੋ ਕੇ ਕਹਿੰਦੀ ਹੈ ਕੀ ਕਰਾਂ ਸੁੰਦਰ ਪੁਰਖ ਵਿਰਾਜਤ ਉਹ ਇਤਨਾ ਸੁੰਦਰ ਸੀ ਇਤਨੇ ਜਲਾਲ ਵਾਲਾ ਸੀ ਸੁੰਦਰ ਪੁਰਖ ਵਿਰਾਜਤ ਪੇਖ ਮਨ ਵੰਸ਼ ਦਾ ਮੈਨੂੰ ਆਪਣੇ ਆਪ ਦੀ ਸੁਣੀ

0: ਸੇਵਾਨੰਦ ਮਨ ਵਿੱਚ ਨਿਮਰਤਾ ਆਉਂਦੀ, ਨਿਮਰਤਾ ਵਾਲੇ ਮਨ ਵਿੱਚ ਸਿਮਰਨ ਟਿਕ ਜਾਂਦਾ। ਗੰਗਾ ਰਾਮ ਰਾਤ ਦਿਨ ਭਾਂਡੇ ਮਾਂਜਦਾ 6 ਮਹੀਨੇ, ਅੱਜ ਨਾਲੇ ਭਾਂਡੇ ਮਾਂਜੀ ਜਾਂਦਾ, ਨਾਲੇ ਆਪਣੇ ਮਨ ਨੂੰ ਪਿਆ ਸਮਝਾਉਂਦਾ। ਇੱਧਰ ਆਸਾ ਜੀ ਦੀ ਸਾਰ ਦੇ ਕੀਰਤਨ ਦਾ ਭੋਗ ਪਿਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਵਾਨ ਚ ਉੱਠੇ, ਸਿੱਧੇ ਲੰਗਰ ਚ ਆਏ ਤੇ ਗੰਗਾ ਰਾਮ ਦੇ ਕੋਲ ਆ ਕੇ ਖੜੋ ਗਏ। ਗੰਗਾ ਰਾਮ ਕੀ ਪਿਆ ਕਰਦਾ? ਗੰਗਾ ਰਾਮ ਜੋ ਸਿਰ ਚੁੱਕੇ ਕੀ ਤੱਕਿਆ, ਜਿਸ ਮੂਰਤ ਦਾ ਧਿਆਨ ਪਿਆ ਕਰਦਾ ਸਾਂ, ਮੂਰਤ ਤੋਂ ਸੂਰਤ ਬਣ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਸਾਹਮਣੇ ਖੜੋਤੀ ਉੱਠਿਆ। ਗੰਗਾ ਰਾਮ ਹੱਥ ਤਾਂ ਸਵਾਹ ਨਾਲ ਲਿਬੜੇ ਹੋਏ ਸਨ, ਆਪਣਾ ਸਿਰ ਗੁਰੂ ਦੇ ਚਰਨਾਂ ਤੇ ਰੋ ਰੋ ਕੇ ਚਰਨਾਂ ਰੁੱਤ ਹੋ। ਗੰਗਾ ਰਾਮ ਕੀ ਕਰਦਾ ਹੈ? ਪਾਤਸ਼ਾਹ ਤੇਰੇ ਸਿੱਖਾਂ ਦੇ ਜੂਠੇ ਭਾਂਡੇ ਕਿੰਨਾ ਚਿਰ ਹੋ ਗਿਆ ਹੈ? 6 ਮਹੀਨੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਮੁਸਕਰਾਉਂਦੇ, ਗੰਗਾ ਰਾਮ ਤੇਰੀ ਸੇਵਾ ਸਫਲ ਹੋ। ਮੰਗ ਕੀ ਮੰਗ? ਗੁਰੂ ਘਰ ਦੀ ਸੇਵਾ, ਜੋ ਵੀ ਕਰਦਾ ਹੈ ਉਹ ਸਫਲ। ਗੁਰ ਕੀ ਸੇਵਾ
1: ਸਫਲ,
0: ਧਨ ਮਨ ਧਨ ਮਨ ਜੋ ਵੀ ਕਰਦਾ, ਜਿਤਨੀ ਵੀ ਕਰਦਾ ਹੈ ਕੋਈ ਗੁਰਮੁਖ ਮਾਈ ਪਾਈ, ਉਹਦਾ ਫਲ ਜ਼ਰੂਰ। ਕਰ ਸੇਵਾ ਤੇ ਖਾ ਮੇਵਾ, ਕਰ ਮਜ਼ੂਰੀ ਤੇ ਖਾ ਚੂਰੀ। ਗੰਗਾ ਰਾਮਾ ਮੰਗ ਤੇਰੀ ਸੇਵਾ, ਗੁਰੂ ਨਾਨਕ ਦੇ ਦਰ ਤੇ ਪ੍ਰਵਾਨ। ਪਾਤਸ਼ਾਹ ਫਿਰ ਜੋ ਮੰਗਾ ਦੇ ਦਿਓਗੇ? ਹਜ਼ੂਰ ਕਹਿਣ ਲੱਗੇ, ਇਹ ਗੁਰੂ ਨਾਨਕ ਦਾ ਦਰ ਹੈ, ਹਿੰਦੂ ਮੁਸਲਮਾਨ ਕੁੱਲ ਦਾ ਸੰਗ ਹੈ, ਜੋ ਮੰਗੀ ਮਿਲੇ। ਗੰਗਾ ਰਾਮ ਹੱਥ ਜੋੜ ਕੇ ਕਿਹਾ, ਪਾਤਸ਼ਾਹ ਜੇ ਮੇਰੇ ਉੱਤੇ ਤੁੱਠੇ ਹੋ ਤਾਂ ਮੈਨੂੰ ਅੱਗੇ ਵਰਗਾ ਬਣਾ। ਹਜ਼ੂਰ ਮੁਸਕਰਾਤਾ, ਕਹਿਣ ਲੱਗੇ, ਗੰਗਾ ਰਾਮ ਅੱਗੇ ਵਰਗਾ ਬਣਾਈਏ ਕਿ ਉਸ ਤੋਂ ਵੀ ਵੱਡਾ ਬਣਾ ਦੇਈਏ? ਇਹ ਤੇਰੀ ਕਿਰਪਾ। ਹਜ਼ੂਰ ਕਹਿਣ ਲੱਗੇ, ਗੰਗਾ ਰਾਮ ਫਿਰ ਦਿੱਲੀ ਚਲਾ, ਗੁਰੂ ਤੇ ਭਰੋਸਾ ਰੱਖੀ, ਗੁਰੂ ਨੂੰ ਛਾ ਸਮਝੀ, ਤੂੰ ਅੱਗੇ ਨਾਲੋਂ ਵੀ ਵੱਡਾ ਸੇਠ ਬਣ ਗਿਆ। ਗੰਗਾ ਰਾਮ ਦਿੱਲੀ ਆ, ਕੁਛ ਦਿਨ ਫਿਰਦਾ ਰਿਹਾ, ਕੋਈ ਕਾਰੋਬਾਰ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਇੱਕ ਦਿਨ ਮਨ ਬੜਾ ਉਦਾਸ ਹੈ, ਅਰਦਾਸ ਕੀਤੀ ਹੈ, ਧੰਨ ਗੁਰੂ ਅਮਰਦਾਸ ਪਾਤਸ਼ਾਹ ਤੁਸੀਂ ਤਾਂ ਵਚਨ ਕੀਤਾ ਸੀ ਵੀ ਅੱਗੇ ਨਾਲੋਂ ਵੀ ਵੱਡਾ ਸੇਠ ਬਣ ਜਾਏਗਾ, ਪਰ ਮੈਨੂੰ ਤਾਂ ਰੋਟੀ ਦਾ ਵੀ ਫਿਕਰ ਪੈ ਗਿਆ। ਝੱਟ ਕੀਜੇ ਪਾਤਸ਼ਾਹ ਹਿਰਦੇ ਤੇ ਆ ਕੇ ਬਹਿ ਗਏ। ਗੰਗਾ ਰਾਮ ਘਾਬਰਦਾ ਕਿਉਂ? ਜਿੱਥੇ ਵੱਡੇ ਵੱਡੇ ਸੇਠ ਕੋਠੀਆਂ ਲੈ ਕੇ ਬੈਠੇ ਹਨ, ਤੂੰ ਵੀ ਕੋਠੀ ਲੈ ਲੈ ਉੱਥੇ ਕਿਰਾਏ। ਵੱਡੇ ਵੱਡੇ ਸੇਠ, ਕਾਰੋਬਾਰ ਬਿਜਨਸ ਕਰਨ ਵਾਲੇ, ਜਿੱਥੇ ਮੁਨੀਰ ਵਹੀਆਂ ਲੈ ਕੇ ਬੈਠੇ, ਉਹ ਗੰਗਾ ਰਾਮ ਨੇ ਵੀ ਉੱਥੇ ਕਿਰਾਏ ਤੇ ਕੋਠੀ ਲੈ। ਪਰ ਕੁਛ ਹੋਰ ਕੋਲ ਹੋਵੇ ਤਾਂ ਬਿਜਨਸ ਕਰੇ, ਸਾਰਾ ਦਿਨ ਬੈਠਾ ਰਹਿੰਦਾ। ਪਰ ਨਿਰੰਕਾਰ ਦੀ ਨੇਤ, ਇੱਕ ਪਠਾਨ ਆ ਗਏ, ਇਹਦੇ ਕੋਲ ਲੱਖ ਮੋਹਰ ਸੀ ਤੇ ਲਾਹੌਰ ਦੀ ਇਹਨੇ ਹੁੰਡੀ ਕਰਨੀ ਸੀ। ਸਾਰੇ ਸੇਠਾਂ ਕੋਲ ਗਿਆ, ਕਹਿਣ ਲੱਗਾ ਵੀ ਲੱਖ ਮੋਹਰ ਦੀ ਹੁੰਡੀ ਲਾਹੌਰ ਦੀ ਕਰਨੀ ਹੈ, ਕਰ ਦਿਓ। ਸਾਰੇ ਜਿਤਨੇ ਇੱਥੇ ਸੇਠ ਸਨ ਸਾਰਿਆਂ ਨੇ ਸਿਰ ਫੇਰੇ, ਸਾਡੇ ਕੋਲ ਇਤਨੀ ਮਾਇਆ ਨਹੀਂ। ਪਠਾਨ ਕਹਿਣ ਲੱਗਾ, ਫਿਰ ਐਵੇਂ ਗੱਦੀਆਂ ਲਾ ਕੇ ਬੈਠੇ, ਐਵੇਂ ਆਪਣਾ ਠਾਠ ਬਣਾਏ, ਬੜੇ ਸ਼ਰਮਿੰਦੇ। ਸੋਚਿਆ ਅਸੀਂ ਤਾਂ ਸ਼ਰਮਿੰਦੇ ਹੋਏ ਹਾਂ, ਪਰ ਉਹ ਜਿਹੜਾ ਸਾਹਮਣੇ ਕੰਗਾਲ ਜਿਹਾ ਆਦਮੀ ਸਾਡੇ ਮੁਕਾਬਲੇ ਚ ਕੋਠੀ ਲੈ ਕੇ ਬੈਠਾ, ਤੂੰ ਸਾਡੇ ਨਾਲ ਵੀ ਉਂਡੀ ਕਰ ਦੇ, ਆਖੋ ਸ੍ਰੀ ਵਾਹਿਗੁਰੂ, ਸਾਰੇ ਆਖੋ ਸਾਰੇ ਨਹੀਂ ਆਪ ਭਾਗਾਂ ਵਾਲਿਓ।

ਵੇਲੇ ਦਾ ਜਪਿਆ ਆ ਵਾਹਿਗੁਰੂ ਸਾਡੇ ਹਿਰਦੇ ਤੇ ਵਸਿਆ ਗੰਗਾਰਾਮ, ਤੂੰ ਸਾਡੇ ਨਾਲ ਦੀ ਉਡੀਕ ਕਰ ਦੇ ਗੰਗਾਰਾਮ। ਹੌਸਲਾ ਕੀ, ਲੱਖ ਮੋਰ ਗਿਣ ਕੇ ਲੈ ਲਈ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਂ ਦੀ ਲਾਹੌਰ ਦੀ ਉਡੀਕ ਕਰ। ਪਠਾਨ ਤੁਰ ਪਏ ਆ, ਇਧਰੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸ੍ਰੀ ਗੋਇੰਦਵਾਲ ਸਾਹਿਬ ਤੋਂ ਚੱਲੇ ਤੇ ਲਾਹੌਰ ਆ ਗਏ। ਲਾਹੌਰ ਦੇ ਦਰਵਾਜ਼ੇ ਦੇ ਕੋਲ ਆ ਪਹੁੰਚੇ। ਇਧਰੋਂ ਪਠਾਨ ਦਰਵਾਜ਼ੇ ਦੇ ਅੰਦਰ ਪ੍ਰਵੇਸ਼ ਕਰਦਾ ਹੈ, ਅੱਗੇ ਹੀ ਸਾਹਿਬ ਜੀ ਮਿਲੇ ਤੇ ਕਹਿਣ ਲੱਗੇ, ਉਹ ਖਾਨ ਕਿੱਥੋਂ ਆਇਆ, ਦਿੱਲੀ ਤੂੰ? ਆਖੋ ਸ੍ਰੀ ਵਾਹਿਗੁਰੂ। ਪਠਾਨ ਬੜਾ ਹੈਰਾਨ ਹੈ, ਇਹਨੂੰ ਕਿਸ ਤਰ੍ਹਾਂ ਪਤਾ ਲੱਗੇ? ਹਜ਼ੂਰ ਕਹਿਣ ਲੱਗੇ, ਤੇਰੇ ਕੋਲ ਲੱਖ ਮੋਰ ਦੀ ਹੁੰਡੀ ਵੀ ਹੈ ਨਾ। ਪਠਾਨ ਹੋਰ ਬੜਾ ਆਸ਼ਚਰਜ ਹੋਏ ਕਿ ਇਨਸਾਨ ਹੈ ਕਿ ਕੋਈ ਜਾਦੂ ਹੈ। ਹਜ਼ੂਰ ਕਹਿਣ ਲੱਗੇ, ਅਮਰਦਾਸ ਦੇ ਨਾਂ ਦੀ ਹੈ ਨਾ ਹੁੰਦੀ, ਉਹ ਅਸੀਂ ਆਵਾਂਗੇ। ਅੱਗੇ ਅੱਗੇ ਹਜ਼ੂਰ ਚੱਲ ਰਹੇ, ਪਿੱਛੇ ਪਿੱਛੇ ਪਠਾਨ। ਸਾਹਿਬ ਜੀ ਇੱਕ ਸਜੀ ਹੋਈ ਦੁਕਾਨ ਦੇ ਉੱਤੇ ਪਹੁੰਚੇ, ਲੈ ਵੀ ਪਠਾਨ ਬੈਠ ਗਿਆ, ਲੱਖ ਮੋਰ ਗਿਣ ਕੇ ਦੇ ਦਿੱਤੀ। ਆਖੋ ਸ੍ਰੀ ਵਾਹਿਗੁਰੂ। ਮੋਰ ਲੈ ਕੇ ਜਿਸਲੇ ਪਠਾਨ ਖੁੱਲਿਆ, ਚਾਰ ਕਦਮ ਹੀ ਗਿਆ ਸੀ, ਖਿਆਲ ਆਇਆ ਮਨ, ਇਹੋ ਜਿਹੇ ਆਦਮੀ ਅਜੇ ਤੱਕ ਕਦੇ ਨਹੀਂ ਦੇਖੇ, ਪਰ ਇਹ ਇਨਸਾਨ ਨਹੀਂ, ਕੋਈ ਫਰਿਸ਼ਤਾ ਜਾਪਦਾ, ਜਿਹਦੇ ਮਸਤਕ ਤੇ ਬੜਾ ਦੂਰ ਸੀ, ਉਹਦੇ ਬਚਨਾਂ ਚ ਬੜਾ ਆਨੰਦ ਸੀ, ਚਲੋ ਇੱਕ ਵਾਰੀ ਫਿਰ ਉਹਦੇ ਦਰਸ਼ਨ ਕਰ। ਪਠਾਨ ਮੁੜ ਕੇ ਜਿਸਲੇ ਵਾਪਸ ਆਇਆ, ਇਹਦੀ ਹੈਰਾਨੀ ਦੀ ਹੱਦ ਨਹੀਂ ਰਹੀ, ਨਾ ਉਹ ਦੁਕਾਨ ਹੈ ਨਾ ਦੁਕਾਨਦਾਰ। ਆਖੋ ਸ੍ਰੀ ਵਾਹਿਗੁਰੂ। ਆਪਣੇ ਸੇਵਕ ਕੀ ਆਪੇ ਰੱਖੇ, ਆਪੇ ਨਾਮ ਜਪਾਵੇ, ਜੇ ਜੇ ਕਾਰ ਕੀਰਤ ਸੇਵਕ ਕੀ ਤਹਾਂ ਤਹਾਂ, ਉਠਤਾਵੇ ਸੇਵਕ ਕੋ ਨਿਕਟ ਹੀ ਹੋਵੇ ਦਿਖਾ, ਨਿਕਟ ਵੀ ਦਿਖਾਉਂਦਾ। ਜੇ ਅਸੀਂ ਨਿਕਟ ਸਮਝੀਏ, ਕਲਗੀਧਰ ਨਿਕਟ ਉਸਦਾ ਹੈ, ਪਰ ਜੇ ਸਮਝੀ ਦੁਕਾਨ ਪ੍ਰਣਾਲੀ ਦੇ ਆਦਿਕ ਸਰੂਪੇ ਸਦਾ ਅਭ ਸੰਗੇ ਅਭੰਗਨ ਬਣ। ਲੱਖ ਮੋਰ ਗੰਗਾ ਰਾਮ ਕੋਲ ਆ ਗਈ, ਬਿਜਨਸਮੈਨ ਤੋਂ ਅੱਗੇ ਬੜਾ ਸੀ, ਜੋ ਬਿਜਨਸ ਕੀਤਾ ਅੱਗੇ ਨਾਲ ਵੀ ਅਮੀਰ ਬਣ। ਸਾਰੀ ਦਿੱਲੀ ਵਿੱਚ ਸੇਠ ਗੰਗਾ ਰਾਮ ਫਰਮਾਂ ਚੱਲ ਰਹੀਆਂ ਹਨ, ਨੌਕਰ ਚਾਕਰ ਕਾਰੋਬਾਰ, ਦੇਸਾਂ ਪ੍ਰਦੇਸਾਂ ਵਿੱਚ ਜਹਾਜ਼ਾਂ ਤੇ ਮਾਲ ਪਿਆ ਜਾਂਦਾ। ਇੱਧਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਬਾਰ ਚ ਇੱਕ ਦਿਨ ਇੱਕ ਬ੍ਰਾਹਮਣ ਮੱਥੇ ਤੇ ਤਿਲਕ ਲੱਗਾ ਹੋਇਆ, ਬੇਨਤੀ ਕੀਤੀ, ਪਾਤਸ਼ਾਹ ਮੇਰੇ ਉੱਤੇ ਕਿਰਪਾ ਕਰੋ। ਹਜ਼ੂਰ ਕਹਿਣ ਲੱਗੇ, ਕਿਉਂ ਬਾਈ, ਕੀ ਚਾਹੁੰਦਾ ਹੈ? ਰੋ ਪਿਆ, ਕਹਿਣ ਲੱਗਾ ਪਾਤਸ਼ਾਹ, ਘਰ ਵਿੱਚ ਕੰਨਿਆ ਨੌਜਵਾਨ ਹੋ ਗਈ ਤੇ ਚਾਹੁੰਦਾ ਵੀ ਇਹ ਭਾਰਾ ਸਿਰ ਤੋਂ ਲੈ ਜਾ, ਪਰ ਕੋਲ ਸਮਰੱਥਾ ਨਹੀਂ ਹੈ। ਮੈਂ ਇਸ ਚਿੰਤਾ ਵਿੱਚ ਰਾਤ ਦਿਨ ਬੀਤੀ। ਸੱਚਮੁੱਚ ਜਿਹਨਾਂ ਘਰਾਂ ਚ ਬੱਚੀਆਂ ਨੌਜਵਾਨ ਹੋ ਜਾਂਦੀਆਂ, ਮਾਤਾ ਪਿਤਾ ਨੂੰ ਬੇਫਿਕਰ ਪਾਤਸ਼ਾਹ ਕਿਰਪਾ ਕਰੋ, ਆਪ ਬਖਸ਼ਿਸ਼ ਕਰੋ, ਬਰਾਬਰ ਦੀ ਡਗੌਰੀ ਫੜੋ। ਹਜ਼ੂਰ ਕਹਿਣ ਲੱਗੇ, ਕਿੰਨੀ ਕੁ ਮਾਇਆ ਨਾਲ ਸਰ ਜਾਏਗਾ? ਬ੍ਰਾਹਮਣ ਕਹਿਣ ਲੱਗਾ, ਮਹਾਰਾਜ ਜੀ 200-300 ਰੁਪਈਆ ਦੇ ਦਿਓ ਤਾਂ ਗਰੀਬੀ ਦਾਵੇ ਦਾ ਕਾਰਜ ਕਰਦੇ ਹਾਂ, ਬੱਚੀ ਦੇ ਹੱਥ ਪੀੜੇ ਕਰਦੇ ਹਾਂਗਾ, ਫਰਜ ਪੂਰਾ ਹੋ ਜਾਏ। ਹਜ਼ੂਰ ਕਹਿਣ ਲੱਗੇ, ਜੇ ਥੋੜੀ ਜਿਹੀ ਹਿੰਮਤ ਕਰ ਲਏ ਤਾਂ ਤੈਨੂੰ 500 ਰੁਪਈਆ ਮਿਲ ਸਕ। ਮਹਾਰਾਜ ਉਹ ਕਿੱਦਾਂ? ਹਜ਼ੂਰ ਕਹਿਣਗੇ, ਸਾਡਾ ਗੁਮਾਸਤਾ ਰਹਿੰਦਾ ਦਿੱਲੀ ਗੰਗਾ ਰਾਮ, ਮੁੰਡੀ ਲਿਖਦੇ ਨੇ, ਉੱਥੇ ਚਲਾ ਜਾ। 500 ਕਹਿਣ ਲੱਗਾ, 7 ਵਜੇ ਸਾਹਿਬਾਂ ਨੇ ਮੁੰਡੀ ਲਿਖੀ, ਬ੍ਰਾਹਮਣ ਲੈ ਕੇ ਦਿੱਲੀ ਪਹੁੰਚ ਗਈ। ਪੁੱਛਦਾ ਪੁਛਾਂਦਾ
सेठ गंगा राम दे घर पहुंचे अगे उसे तरह दरबान खड़ोता है, अंदर जान लगा दरबान ने क्या पीछे हट, तू कौन है कितों आए हैं? तेने क्या मैं गोविंदवाल साहब तू आया। गंगा राम नु मिला काम की है? तेने क्या मेरे को हुंडी है? शकरवाल वे के दरबान ने बड़ी नफरत की थी, किथे हुंडी दिखाई? दरबान कहने लगा पे ठहर जाए पहले सेठ तू इजाजत ले ले। गंगा राम बाहर खड़ोते दरबान अंदर चला गया, अगे गंगा राम बड़े ठाठ गद्दे लगा के बैठा है, नौकर चाकर एक पासे मुरी भैया लेके बैठे। दरबार ने किया सेठ जी एक आदमी आया उसे को डी है तो अनु मिलना चाहता है। गंगा राम ने क्या भेज दो अंदर चला गया ब्राह्मण। आवे किस तरह है गंगा राम मेरे को हुंडी कहने हुंडी है? तेरे को अमरदास पातशाह जी ने हुंडी भेजी। सोचने लगे सिर न खुरकन लगे कह लगा केड़ा अमरदास आखो श्री वाहे केड़ा अमरदास? ब्राह्मण ने कहा अमरदास नहीं तन श्री गुरु अमरदास पातशाह। हां हां ओ बुढ़ा अमरदास आखो श्री वाहे। ब्राह्मण नु बड़ा गुस्सा आ गया, गंगा राम आज गुरु नु बुढ़ा पिया कहना है, इसने तेरी पत रखी आज ये की वचन कर रहे? गंगा राम ते गुरु ने हुंडी भेज दी है? हां तो गंगा राम ने मुनीमा वाल इशारा किया, देखो भाई कोई गुरु अमरदास पातशाह जी का साढ़े नाल लैण देण है? भैया ने मुनीमा ने सारिया वहीं फरोलनिया शुरू कर दी, बड़िया बड़िया वहीं सन फाइलां सन फरोल के आखिरकार सिर फेरिया ते क्या सेठ अमरदास का कोई खाता नहीं? फिर वहीं कह दी जिद अमरदास का खाता नहीं आखो से जिस फाइल के अंदर कारोबार गुरु का खाता नहीं वो तो अधूरा कारोबार, इंसान अधूरा है उसके कार्य भी गुरु पूरा है उसकी बख्शिश। फिर घर बैसो हरजन प्यारे सतगुर तुमरे बड़ी आकड़ नाल गंगे रखे। देखो जी कैसे लोग ना कोई लैण है ना कोई देण है ते एवे उंडी भेज दिती। ब्राह्मण ने कहा गंगा राम गुरु नु भुल गए, माया दा पर्दा तेरी मत ते आ गया, दात प्यारी विसरिया दातारा, मैं तेनू इना अखां नाल वेखिया के तू गुरु दे लंगर जूठे पाठे पाई जा, अज तू गुरु नु भुल गए। कहन लगा चलो ये तो ठीक है पर गुरु दा ये कम थोड़ा है, 500 दी उंडी भेज दी आज देती कर 1000 दी भेज देगा, हुण मैं माया जाया नहीं करनी आखो श्री वाहे। पर इस मूर्ख नु पता नहीं सी माया तो वो जाया होती है जिहड़ी दूजे पासे लगी, जिहड़ी गुरु दे लेखे लग जाए वो माया तो सफल हो जाती है। जवाब दे ब्राह्मण वापस आ गया, हजूर दे के मथा टेकिया रोह पे। हजूर कहन लगे क्यों भाई ब्राह्मण देवता मिल गए 500 रुपया? रो के कहन लगा पातशाह कोई नहीं मिले। क्यों नहीं मिलिया? ब्राह्मण कहन लगा महाराज एवं इतनी दूर मेनू भेजे वो तो कहना मेरा गुरु ना लैण देण भी कोई नहीं कोई खाता नहीं। हजूर कहन लगे गंगा राम कहता है? हाँ महाराज। वो कहना मेरा गुरु ना कोई लैण दे। तो हजूर चौपड़ा मार के बैठे चादर दी बुकर मार सज्जा हाथ कटिया दिल्ली वर कीता मुठ बीट के जेब पा ली ते कहन लगे लै भी ब्राह्मण देवता अगे तो गुरु नानक सी शाह ते गंगा राम सी गुमास्त, गुरु नानक दी सी जेब ते गंगा राम कढ़न वाला सी, गुरु नानक देंदा सी ओ नहींदा सी,
ਪਰ ਜੇ ਆਪ ਪਿਆ ਕਹਿੰਦਾ ਮੇਰਾ ਗੁਰੂ ਨਾਲ ਕੋਈ ਲੈਣ ਦੇਣ ਨਹੀਂ, ਤੂੰ ਅੱਜ ਤੂੰ ਕੋਈ ਨਾ ਆਖੋ ਸਹੀ ਹੋਇਆ, ਕਹਿਣ ਦੀ ਦੇਰੀ ਸੀ, ਫਿਰ ਕਾਟੇ ਪੈਣੇ ਸ਼ੁਰੂ ਹੋ ਗਏ, ਆਖੋ ਸਹੀ ਬਟਨ ਹੇਠਾਂ ਕਰਾਂਗੇ ਤਾਂ ਲਾਈਟ ਹੋ ਜਾਏ, ਬਿਜਲੀ ਉੱਪਰ ਕਰ ਦਿਓ ਬਲਬ ਵੀ ਲੱਗਾ ਹੈ, ਤਾਰਾਂ ਵੀ ਲੱਗੀਆਂ ਹਨ, ਸਭ ਕੁਛ ਹੈ, ਪਰ ਅੰਧੇਰਾ ਹੀ ਹਲੇ ਸਿੰਘਾਓ ਜਿਤਨੇ ਤੱਕ ਗੁਰੂ ਦੀ ਬਖਸ਼ਿਸ਼ ਦਾ ਬਟਨ ਨਹੀਂ ਦਬਿਆ ਜਾਏਗਾ, ਸਾਡੀਆਂ ਕਮਾਈਆਂ ਨੇ ਕੀ ਪੂਰੀ ਨਾ ਪਾ। ਬਾਬਾ ਜੀ ਬਚਨ ਕਰਦੇ ਸਨ, ਸਿੱਖ ਆਪਣੀ ਕਮਾਈ ਤੇ ਮਾਣ ਨਹੀਂ ਕਰਦਾ, ਆਪਣੇ ਪੁੰਨਾਂ ਤੇ ਮਾਣ ਨਹੀਂ ਕਰਦਾ, ਆਪਣੇ ਜਪਤਪ ਤੇ ਮਾਣ ਨਹੀਂ ਕਰਦਾ, ਸਿੱਖ ਗੁਰੂ ਦੀ ਬਖਸ਼ਿਸ਼ ਤੇ ਮਾਣ ਕਰਦਾ, ਜਿਹੜੀ ਮੁੱਕਦੀ ਸਦੀਵੀ ਰਹਿੰਦੀ। ਹਜ਼ੂਰ ਨੇ ਹੁਕਮ ਕੀਤਾ ਖਜ਼ਾਨਚੀ ਨੂੰ 500 ਰੁਪਇਆ ਖਜ਼ਾਨੇ ਚੋਂ ਬ੍ਰਾਹਮਣ ਨੂੰ ਦੇ, ਬ੍ਰਾਹਮਣ 500 ਰੁਪਇਆ ਲੈ ਕੇ ਤੁਰ ਪਿਆ ਤੇ ਨਾਲੇ ਕਹਿੰਦਾ ਜਾਂਦਾ

सेठ गंगाराम फिर गंगू बन गए। क्यों बने? मालिक दी मेहर जो खत्म, मालिक दी मेहर का दरवाजा जो बंद हो गया। बाबा जी वचन कहते सन, जे मार्ग दी मेहर होवे तां मिट्टी सोना बन जाए, जे मेहर ना होवे तां सोना मिट्टी बन जाए। बाणी जी लिखिया, जे ओ सोने नूं हथ लावे क्यों सेती हो रहे। मेहर वड्डी, सेठ गंगा राम गंगू बन जांदा, दर दर भड़कदा फिरदा है, पर नाल रोंदा भी है। मैना तो केडी भुल कीती, मालक ने रीझ के तेरी बांह फड़ी सी, पर तू माया दे जंजाल पै, माया दी चमक दमक च आके तू गुरु नूं भुल गई। हुण अपने कीते कर्मां दा फल पा, बड़ा दुखी मैं सोचिया, तू तां बड़ी भुल कीती है, पर गुरु बख्शन दे इक वेरी फिर चल। दिल्ली उतरिया श्री गोविंदवाल साहब गंगा, गुरु ने मथे नहीं लगा सीधा लंगर च। भांडे मांजने शुरू कर, छे महीने फेर भांडे मांज, अज धन गुरु अमरदास पातशाह जी फेर लंगर च आ गए। गंगा राम तेनू तो सेठ गंगा राम बनाया सी, आखो श्री इथे उठे चरना नु कुट के जफी पा ली, भुगा मार के रोई जल, अखां दियां सिपियां चो प्यार दे सुचे मोती दुले जांदे हन। ते रो के कहिंदा है, तुम देवो सब किछ दयाधार, हम आके आशा तेरे वलों कोई कमी नहीं रही। हर जी माता हर जी पिता, हर जी ओ प्रतपाले प्रपालक, हर जी मेरी सार करे, हम हर के बालिक, सहजे सहज खिलाए ना, नहीं करदा आलिक अवगुण कोना चितारदा गल से। पर मैं वो ननायक पुत्र हां तेरा, मां दी गोदी जी छाल मार के बाहर निकलो, तुसी तां बड़ी कृपा मैनू बख्श। रोई जांदा है हजूर, मुस्कुराता है, कहन लगे गंगा राम रो ना पातशाह, मैं पापी दाता नू पाके तेनू भुल गया, मेरे वर्गा नीच कौन हो सकता है। खसम विसारे ते कम जा। हजूर कहन लगे गंगा राम रो ना, तो मेरे सिखा दी फेरा के सेवा कीती है, एक मेरी फिर मंग आखो श्री गुरु कितना दे, गुरु कितना बख्शिश कर। पर अपनी सिखा दी सेवा ते रिझदा, कलगीधर पिता जी ने फरमाया, जो मेरे सिख दी सेवा कर रहे है वो मेरी कर रहे, जो मेरे गुरसिख दे मूझ पा रहे हैं मेरे मूझ पा रहे। सेव करी इन्हीं की भाव। कलगीधर पिता जी फरमाते, जे सेवा करनी है तो मेरे सिखा दी करो, जीवन वाले वो मेनू भांदी है, वो सेवा प्रवान है। सेव करी इन्हीं की भाव, और की सेव सुहात न जी को, दान दियो इन्हीं को भलो। जे दान देना है, क्योंकि दान दा फल मिलता है, जे हा बीजे वो मिलेगा। जे दान करना है तो इन्हीं को भलो, और आर को दान न लागे। और किसी ने दान करो और कहते मेरे तक पहुंच देगी, आगे फले इन्हीं को दियो, जग में जस और दियो सब फीको। मोग्रह मैं मरते तरते, सिलो धन है सब ही। खालसा जी, गुरु ने कितना प्यार पाया। बात गुजरी दा लाल प्या कहता है, मेरा सिर भी इन्हों के वास्ते आखो सी, प्यार नाल आखो ना धन श्री गुरु गोबिंद सिंह जी। गुरु इतना प्यार प्या करता है, सतसिख क्यों ना कर, क्यों ना अमृत छके त्यार पर त्यार रहे। बाणी पढ़े इतने भी बने, जिस गुरु ने इतनी बख्शिश की। गंगा राम एक बारी फिर तो गंगा राम रो पिया, पातशाह मैं नहीं मंगदा, जो तेनू चंगा लगता है मैं छोटा हा, मेरी मंग भी छोटी। हजूर कहन लगे ठीक,
ਟੰਗਾ ਰਾਮ ਅੱਗੇ ਤੋਂ ਮਾਇਆ ਮੰਗੀ ਸੀ, ਪਰ ਜਿੱਥੇ ਮਾਇਆ ਨਿਰੀ ਮਾਇਆ ਜਿਹੜੀ ਹੈ ਨਾ ਰੱਬ ਨੂੰ ਭੁਲਾ ਦਿੰਦੀ ਆ ਖੁਸ਼ ਨਹੀਂ। ਜਿਹੜੀ ਨਿਰੀ ਮਾਇਆ ਹੈ ਇਹਦਾ ਅਰਥ ਹੈ ਮੈਂ ਆਇਆ, ਹੋ ਮੈਂ ਆ ਗਈ, ਮੈਂ ਆਇਆ ਤੇ ਜਿੱਥੇ ਮੈਂ ਆ ਜਾਂਦੀ ਉੱਥੇ ਤੂੰ ਨਹੀਂ। ਮਾਇਆ ਜਿਹੜੀ ਹੈ ਆਪਣੇ ਨਾਚ ਮੁਜਰੇ ਕਰਾਉਂਦੀ ਗਲਤ ਪਾਸੇ ਲੈ ਕੇ। ਗੰਗਾ ਰਾਮ ਹੁਣ ਤੈਨੂੰ ਮਾਇਆ ਵੀ ਦੇਵਾਂਗੇ ਤੇ ਨਾਲੇ ਉਹ ਵਸਤੂ ਵੀ ਦੇਵਾਂਗੇ ਜਿਹਦੇ ਨਾਲ ਮਾਇਆ ਤੇਰੇ ਤੇ ਅਸਰ ਵੀ ਕਰੇ। ਚੋਲੀ ਵਾਲੀ ਪਾਤਸ਼ਾਹ ਕਰੋ ਕਿਰਪਾ, ਹਜ਼ੂਰ ਕਹਿਣ ਲੱਗੇ ਗੰਗਾ ਰਾਮ ਜਪ ਸਤਨਾਮ। ਮੁੱਖ ਪਹਿਲੇ ਨਾਮ ਸੁਹਾਗਣ ਪਤੀ ਨੂੰ ਮੰਗ ਲੈਂਦੀ, ਕੱਪੜੇ ਹਾਰ ਸ਼ਿੰਗਾਰ ਗਹਿਣੇ ਆਪੇ ਆ ਜਾਂਦੇ, ਕੋਈ ਕਮੀ ਨਹੀਂ ਰਹੀ। ਸਿੱਖ ਗੁਰੂ ਨੂੰ ਮੰਗ ਲੈਂਦਾ ਦੁਨੀਆ ਦੇ ਪਦਾਰਥ ਆਪਣੇ ਆਪ, ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ੍ਹਾ। ਗੰਗਾ ਰਾਮ ਤੈਨੂੰ ਨਾਮ ਦੀ ਦਾਤ ਬਖਸ਼, ਬਾਣੀ ਪੜਿਆ ਕਰ, ਸਤਸੰਗ ਕਰਿਆ ਕਰ, ਆਏ ਗਏ ਗੁਰਸਿੱਖਾਂ ਦੀ ਸੇਵਾ ਕਰਿਆ ਕਰ, ਮਾਇਆ ਵੀ ਤੈਨੂੰ ਮਿਲੇ। ਪਰ ਹੁਣ ਮਾਇਆ ਅਸਰ ਨਹੀਂ, ਕੀ ਕਹਿੰਦੇ ਜੀ ਕਿਉਂ ਅਸਰ ਨਹੀਂ ਕਰਦੀ? ਜਿੱਥੇ ਨਾਮ ਹੈ, ਜਿਸ ਤਰ੍ਹਾਂ ਹਜ਼ੂਰ ਨੇ ਮਿਸਾਲ ਦਿੱਤੀ ਹੈ, ਜੈਸੇ ਜਲ ਮੇਂ ਕਵਨ ਨਿਰਾਲਮ, ਮੁਰਗਾ ਹੀ ਕਵਲ ਫੁੱਲ ਪਾਣੀ ਚ ਰਹਿੰਦਾ, ਪਾਣੀ ਚ ਰਹਿੰਦਾ ਆਇਆ ਨਿਆ, ਪਾਣੀ ਵੀ, ਪਾਣੀ ਵੀ ਹੈ ਨਾਲ ਚਿੱਕੜ ਵੀ, ਆਖੋ ਸ੍ਰੀ ਪਾਣੀ ਵੀ ਚਿੱਕੜ ਵੀ ਪਰ ਕਮਲ ਫੁੱਲ ਫਿਰ ਵੀ ਖਿੜਿਆ ਹੀ ਰਹਿੰਦਾ। ਕਿਉਂ? ਕੁਦਰਤ ਨੇ ਇਹਦੇ ਵਿੱਚ ਸੰਧਿਆਈ ਪਾਈ, ਚਿਕਨਾਈ ਹੈ, ਜਿਹਦੇ ਨਾਲ ਪਾਣੀ ਅਸਰ ਨਹੀਂ ਕਰਦਾ। ਇਸੇ ਤਰ੍ਹਾਂ ਮੁਰਗਾਬੀ ਪੰਛੀ ਹਰ ਵੇਲੇ ਪਾਣੀ ਚ ਰਾਤ ਰਹਿੰਦੀ ਰਹਿੰਦੀ, ਪਰ ਜਿਸ ਵੇਲੇ ਚਾਵੇ ਉੱਡ ਜਾਂਦੀ ਉਹਦੇ ਪਰਾਂ ਵਿੱਚ ਵੀ ਸੰਧਿਆਈ। ਜਿਸ ਗੁਰਮੁਖ ਦੇ ਮਨ ਦੇ ਉੱਤੇ ਨਾਮ ਬਾਣੀ ਦੀ ਚਿਕਨਾਈ ਦੇ ਸੰਧਿਆਈ ਹੋਵੇਗੀ, ਮਾਇਆ ਉਹਦੇ ਉੱਤੇ ਅਸਰ ਨਹੀਂ ਕਰੇਗੀ। ਫਿਰ ਮਾਇਆ ਤੋਂ ਦਾਸੀ ਬਣ ਜਾਏਗੀ, ਆਖੋ ਸ੍ਰੀ ਵਾਹਿਗੁਰੂ। ਮਾਇਆ ਦਾਸੀ ਭਗਤਾਂ ਕੀ ਕਰ, ਜੇ ਇਹ ਚੀਜ਼ ਨਾ ਹੋਵੇ ਤਾਂ ਮਾਇਆ ਪੱਪ ਚੁਕਾ ਦਿੰਦੀ, ਆਖੋ ਸ੍ਰੀ ਵਾਹਿਗੁਰੂ। ਮਾਇਆ ਦੇ ਨਾਲ ਇਨਸਾਨ ਇਨਸਾਨ ਹੀ ਨਹੀਂ ਰਹੇ। ਤੋ ਗੰਗਾ ਰਾਮ ਨੂੰ ਸਾਹਿਬਾਂ ਨੇ ਮੰਜੀ ਵੀ ਬਖਸ਼ੀ, ਜਿਸ ਤਰ੍ਹਾਂ ਹੁਸ਼ਿਆਰਪੁਰ ਦੇ ਨਾਲ ਹੁਣ ਵੀ ਗੰਗਾ ਰਾਮ ਦਾ ਸਥਾਨ ਹੈ। ਉਹਨੇ ਵਾਲੇ ਬੇਦੀ ਸਾਹਿਬ ਬਾਬਾ ਸਾਹਿਬ ਸਿੰਘ ਜੀ ਉਹਨਾਂ ਦੀ ਸੰਪਰਦਾ ਦੇ ਵਿੱਚ, ਅੱਜ ਕੱਲ੍ਹ ਬਾਬਾ ਮਸੂਦਨ ਸਿੰਘ ਜੀ ਨੇ ਉਹਨਾਂ ਦੀ ਸ਼ਾਦੀ ਸੇਠ ਗੰਗਾ ਰਾਮ ਉਹਨਾਂ ਦੇ ਖਾਨਦਾਨ ਚ ਹੋਈ। ਸਾਹਿਬਾਂ ਨੇ ਮੰਜੀ ਵੀ ਬਖਸ਼ੀ ਤੇ ਕਿਹਾ ਗੰਗਾ ਰਾਮ ਤੋਂ ਗੁਰੂ ਕੀ ਸੰਗਤਾਂ ਦੀ ਸੇਵਾ ਕੀਤੀ ਹੈ, ਤੈਨੂੰ ਨਾਮ ਦਾ ਖਜ਼ਾਨਾ ਬਖਸ਼ਿਆ, ਹੁਣ ਆਪ ਜਪ ਤੇ ਲੋਕਾਂ ਨੂੰ ਵੀ ਜਪਾ ਸਤਨਾਮ। ਗੁਰੂ ਕੀ ਦਾਤਾ ਪ੍ਰਾਪਤ ਕਰਕੇ ਗੁਰੂ ਦੇ ਚਰਨਾਂ ਨੂੰ ਚੁੰਮਦਾ, ਗੁਰੂ ਦੀ ਵਡਿਆਈ ਕਰਦਾ ਹੈ ਤੇ ਅਰਸ਼ਾਂ ਤੋਂ ਫਿਰ ਤੇ ਆਵਾਜ਼ਾਂ ਆਉਂਦੀਆਂ ਕੀ ਆਪ ਪਿਆਰ ਨਾਲ ਪੜ੍ਹੀਏ ਕੀ।

प्यारे गुरुदेव, सच्चे पातशाह, सतगुरु साहेब श्री गुरु नानक देव जी महाराज, आप जी अपने इस पवित्र शब्द दे विच जो विचार पेश कर रहे हैं, बख्शिश कर रहे हैं, असीं अपने रोजाना दे अहरास ते पाठ दे विच इस शब्द ते पढ़ते हैं, पर जो इस दे विच विचार पेश किया गया है उस ते असीं कदे रुकते नहीं हैं। इस करके असीं ना रुकन करके जो इस पंक्ति दे विच साडी एक दर्दनाक हालत का जिक्र किया गया है उसनू असीं अवॉयड कर जाने। आप जानते हो कि अगर कोई चीज गल जाए तो उस दे विच नंबर एक कीड़े मकौड़े पैदा हो जाते हैं, वो बीमारियां का घर बन जाते हैं, और दूसरा उस दे विचों दुर्गंधी आती है, उस दे नजदीक होना भी मुश्किल हो जाता है गली हुई चीज के। और गलियां हुई चीजा असीं बाहर फेंक देने, बाहर सुट देने, और असीं कदी ये सोचा है अपने मुतलक कि असीं भी गल गए हैं? ऐसा असीं नहीं सोचा। अगर असीं ऐसा सोचिए कि असीं अगर साडे शरीर का कोई अंग गल जाए तो असीं डॉक्टर दे पास जाने, उस उत्ते मरहम पट्टी कराने, उसनू टक के रखते हैं, क्योंकि गलिया होया अंग खुद नू भी देखने नू अच्छा नहीं लगता, दूसरे नू भी देखने नू अच्छा नहीं लगता, उसनू साफ रखते हैं कि उसके कीड़े मकौड़े न पै जाए। और गलिया होया अंग जदों कभी बिल्कुल ना ठीक हो सके फिर उसनू कट देना पैंदा, खत्म हो जाता, क्योंकि वो गलिया होया अंग एक पूरे दे पूरे शरीर नू भी गाल सकता है, खत्म कर सकता है। तो महाराज जी ने फिर लफ्ज जो वर्त्या है उस तो ये सिद्ध हुंदा है, गुरु साहब साडे जीवन दे प्रति आख रहे हैं, इस काया दे प्रति आख रहे हैं, इस शरीर के प्रति आख रहे हैं कि जो तमाम गुण सत नुक्ते जो खूबसूरतियां जो महिमा जो ब्यूटी इस काया दी आप जी ने पिछले कीर्तना च सुनी है सत नुक्ते कि ये दुर्लभ है, ये रब दा मंदिर है, ये रब दी कामणी है, ये अकाल पुरख वाहिगुरु तक पहुंचन दे वास्ते एक घोड़ी है, तमाम सारियां जूना दे विचों ये श्रेष्ठ है, उत्तम है, और आखिर च महाराज जी ने इसनू बहुत ही उच्चा दर्जा दिंदिया होया ये आख्या कि ये एक सरोवर है, सरोवर, और सरोवर दे विच इशनान कीतियां सब बीमारियां हट जाया कर दिया, सरोवर दे विच कमल फुल हुंदे हैं, खिले हुंदे हैं, शीतलताई हुंदी। गुरु बाबा जी आखदे हैं अकाल पुरख वाहिगुरु
ਉਹ ਪਰਮ ਜੋਤ ਪਰਮ ਆਤਮਾ ਜੋ ਸਾਡੀ ਸੋਲ ਹੈ ਉਸ ਦੇ ਨਾਲੋਂ ਦੂਰ ਜਾਣ ਕਰਕੇ ਉਸ ਦੇ ਨਾਲੋਂ ਵਿਥ ਪੈਣ ਕਰਕੇ ਉਸ ਦਾ ਧਿਆਨ ਸਾਡੇ ਧਿਆਨ ਚੋਂ ਨਿਕਲ ਜਾਣ ਕਰਕੇ ਉਸ ਦੇ ਨਾਲੋਂ ਟੁੱਟਣ ਕਰਕੇ ਉਸਨੂੰ ਭੁੱਲਣ ਕਰਕੇ ਕਹਿੰਦੇ ਕੀ ਹੋਇਆ ਹੈ ਇਸ ਕਾਇਆ ਦੇ ਸਾਰੇ ਹੀ ਜਿਤਨੇ ਗੁਣ ਸਨ ਉਹ ਗਲ ਗਏ ਸਾਰੇ ਗੁਣ ਗਲ ਗਏ ਹੁਣ ਅਸੀਂ ਗਲੇ ਹੋਏ ਲੋਕ ਸਾਰੀ ਕਮਿਊਨਿਟੀ ਗਲੇ ਹੋਏ ਲੋਕ ਸਾਰੀ ਹਿਊਮਨ ਸੁਸਾਇਟੀ ਗਲੀ ਪਈ ਔਰ ਦੱਸੋ ਇਸ ਦਾ ਸਰਵਾਈਵਲ ਕਿੱਥੇ ਹੋਏਗਾ ਕਿਸ ਤਰ੍ਹਾਂ ਹੋਏਗਾ ਇਹ ਸ਼ਬਦ ਸਿਰਫ ਕੋਈ ਐਵੇਂ ਪੜ੍ਹ ਦੇਣ ਵਾਸਤੇ ਥੋੜੋ ਹਨ ਨਿਤਨੇਮ ਕਰ ਲਿਆ ਤੇ ਫਰਜ਼ ਪੂਰਾ ਹੋ ਗਿਆ ਇਸ ਨੂੰ ਤੇ ਬਹੁਤ ਧਿਆਨ ਦੇ ਨਾਲ ਦੇਖਣਾ ਹੈ ਮਹਾਰਾਜ ਜੀ ਤਾਂ ਬਹੁਤ ਹੀ ਖਾਸ ਬਹੁਤ ਹੀ ਜ਼ਰੂਰੀ ਗੱਲ ਕਰ ਰਹੇ ਹਨ ਜਿਸ ਤਰ੍ਹਾਂ ਕਿਸੇ ਨੂੰ ਕੈਂਸਰ ਹੋਇਆ ਹੋਵੇ ਅਗਰ ਉਸਨੂੰ ਕੋਈ ਦੱਸਦਾ ਕਿ ਤੈਨੂੰ ਕੈਂਸਰ ਹੋਇਆ ਹੈ ਲਿਖ ਕੇ ਦੇ ਦੇਵੇ ਕਿ ਤੈਨੂੰ ਕੈਂਸਰ ਹੋਇਆ ਹੈ ਤਾਂ ਉਸਨੂੰ ਰੋਜ਼ ਪੜ੍ਹੀ ਜਾਵੇ ਰੋਜ਼ਾਨਾ ਉਸਦਾ ਪਾਠ ਕਰ ਲਵੇ ਉਸ ਲਿਖੇ ਹੋਏ ਪਰਚੇ ਦਾ ਕਿ ਮੈਨੂੰ ਕੈਂਸਰ ਹੋਇਆ ਕੈਂਸਰ ਹੋਇਆ ਕੈਂਸਰ ਹੋਇਆ ਐਸਾ ਕਦੀ ਹੋ ਸਕਦਾ ਇੱਕ ਦਫਾ ਪਤਾ ਲੱਗਣ ਦੀ ਗੱਲ ਹੈ ਸ਼ੱਕ ਪੈਣ ਦੀ ਵੀ ਦੇਰ ਹੈ ਕਿ ਇਨਸਾਨ ਫੌਰਨ ਜਾ ਕੇ ਟੈਸਟ ਕਰਵਾਏਗਾ ਔਰ ਫਿਰ ਉਸਨੂੰ ਰਿਮੂਵ ਕਰਵਾਏਗਾ ਸਰਜਰੀ ਕਰਾਏਗਾ ਪਰ ਗੁਰੂ ਬਾਬਾ ਜੀ ਕਹਿੰਦੇ ਹਨ ਇਤਨਾ ਭਿਆਨਕ ਕੈਂਸਰ ਕਿ ਪੂਰੇ ਦੇ ਪੂਰੇ ਗਲ ਗਏ ਹੋ ਅੰਦਰੋਂ ਔਰ ਅਸੀਂ ਫਿਰ ਉਸਨੂੰ ਰੋਜ਼ ਪੜ੍ਹ ਦਿੰਦੇ ਹਾਂ ਔਰ ਬਹੁਤ ਕੰਫਰਟੇਬਲੀ ਰਹੀ ਜਾਂਦੇ ਹਾਂ ਜੈਸਾ ਕਿ ਸਾਨੂੰ ਆਪਣੇ ਗਲ ਜਾਣ ਦੀ ਕੋਈ ਤਕਲੀਫ ਹੀ ਨਹੀਂ ਹੁੰਦੀ ਅਸੀਂ ਗਲੇ ਪਏ ਹਾਂ ਨਾ ਅਸੀਂ ਆਪਣੇ ਆਪ ਨੂੰ ਦੁਰਲੱਭ ਸਮਝਦੇ ਹਾਂ ਨਾ ਅਸੀਂ ਮੰਦਰ ਬਣ ਸਕੇ ਨਾ ਅਸੀਂ ਸਰੋਵਰ ਬਣ ਸਕੇ ਨਾ ਅਸੀਂ ਤਮਾਮ ਸ੍ਰਿਸ਼ਟੀ ਦੇ ਵਿੱਚੋਂ ਉੱਤਮ ਹੀ ਬਣ ਸਕੇ ਸਗੋਂ ਇਸ ਤਮਾਮ ਰਚਨਾ ਨੂੰ ਖਰਾਬ ਕਰਨ ਦੇ ਵਿੱਚ ਸਾਡੀ ਕੰਟਰੀਬਿਊਸ਼ਨ ਹੈ ਇਸ ਪਲੈਨਟ ਨੂੰ ਡੈਮੇਜ ਕਰਨ ਦੇ ਵਿੱਚ ਸਾਡੀ ਕੰਟਰੀਬਿਊਸ਼ਨ ਹੈ ਇਨਵਾਇਰਮੈਂਟ ਨੂੰ ਡੈਮੇਜ ਕਰਨ ਦੇ ਵਿੱਚ ਸਾਡੀ ਕੰਟਰੀਬਿਊਸ਼ਨ ਹੈ ਸੋ ਅਸੀਂ ਉੱਤਮ ਨਹੀਂ ਬਣੇ ਪਸ਼ੂ ਪੰਛੀ ਪਰਿੰਦੇ ਕੀੜੇ ਮਕੌੜੇ ਦੇ ਆਰ ਨਾਟ ਡੇਂਜਰਸ ਫਾਰ ਦਾ ਇਨਵਾਇਰਮੈਂਟ ਓਨਲੀ ਹਿਊਮਨ ਬੀਇੰਗਸ ਸਿਰਫ ਹਿਊਮਨ ਬੀਇੰਗਸ ਦੇ ਆਰ ਵੈਰੀ ਵੈਰੀ ਐਕਸਟ੍ਰੀਮਲੀ ਡੇਂਜਰਸ ਟੂ ਦਾ ਹੋਲ ਇਨਵਾਇਰਮੈਂਟ ਉੱਤਮ ਅਸੀਂ ਕਿਵੇਂ ਹੋ ਮਹਾਰਾਜ ਜੀ ਨੇ ਇਹ ਆਖਿਆ ਇਨਸਾਨ ਤੇਰੇ ਨਾਲੋਂ ਸੂਰ ਚੰਗਾ ਹੈ ਕਬੀਰ ਜੀ ਨੇ ਆਖਿਆ ਸਾਕਤ ਤੇ ਸੂਕਰ ਭਲਾ ਸਾਕਤ ਇਨਸਾਨ ਨਾਲੋਂ ਸੂਕਰ ਜੋ ਹੈ ਉਹ ਅੱਛਾ ਹੈ ਚੰਗਾ ਹੈ ਰਾਖੇ ਅੱਛਾ ਗਾਓ ਕਿਉਂਕਿ ਗਾਓ ਨੂੰ ਸਾਫ਼ ਸੁਥਰਾ ਰੱਖਦਾ ਗਾਓ ਦੀ ਸਫਾਈ ਕਰਦੀ ਸਾਕਤ ਤੇ ਸੂਕਰ ਭਲਾ ਰਾਖੇ ਅੱਛਾ ਗਾਓ ਪਸ਼ੂ ਨੂੰ ਚੰਗਾ ਆਖਿਆ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ ਕਹਿੰਦੇ ਪਸ਼ੂ ਚੰਗਾ ਹੈ ਘਾਹ ਖਾਂਦਾ ਹੈ ਖੜ ਖਾਂਦਾ ਹੈ ਔਰ ਅੰਮ੍ਰਿਤ ਵਰਗਾ ਦੁੱਧ ਦਿੰਦਾ ਹੈ ਨਾਮ ਵੀ ਹੁਣੇ ਆਦਮੀ ਰਿਗ ਜੀਵਨ ਕਰਮ ਕਰੇ ਗੁਰੂ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ਬਦ ਜੋ ਕਿ ਅਸੀਂ ਰੋਜ਼ ਹੀ ਪੜ੍ਹਦੇ ਹਾਂ ਪਰ ਇਸ ਦੇ ਵਿੱਚੋਂ ਆਪਣੀ ਗਲੀ ਸੜੀ ਤਸਵੀਰ ਨੂੰ ਅਸੀਂ ਨਹੀਂ ਦੇਖਦੇ ਪੜ੍ਹ ਕੇ ਅਗਾਂਹ ਲੰਘ ਜਾਂਦੇ ਹਾਂ ਗੁਰੂ ਬਾਬਾ ਜੀ ਨੇ ਇਸ ਸ਼ਬਦ ਚ ਇਹ ਆਖਿਆ ਹੈ ਕਿ ਹਿਊਮਨ ਫਾਰਮ ਦੇ ਜਿਤਨੇ ਵੀ ਗੁਣ ਸਨ ਜਿਸ ਤਰ੍ਹਾਂ ਗੁਲਾਬ ਦਾ ਗੁਣ ਕੀ ਹੈ ਕਿ ਉਸ ਦੇ ਵਿੱਚੋਂ ਸੁਗੰਧੀ ਆਉਂਦੀ ਹੈ ਉਸ ਦੇ ਵਿੱਚੋਂ ਕੋਮਲਤਾ ਨਜ਼ਰ ਆਉਂਦੀ ਹੈ
ਉਸ ਦੇ ਵਿੱਚੋਂ ਰੰਗੀਨੀ ਨਜ਼ਰ ਆਉਂਦੀ ਹੈ। ਉਸਦਾ ਇਹ ਗੁਣ ਹੈ, ਹਰ ਚੀਜ਼ ਦਾ ਕੋਈ ਨਾ ਕੋਈ ਗੁਣ ਹੈ, ਹਰ ਚੀਜ਼ ਦਾ ਕੋਈ ਨਾ ਕੋਈ ਗੁਣ ਹੈ। ਇੱਕ ਅੰਬਾਂ ਦਾ ਦਰਖਤ ਹੈ, ਉਸਦਾ ਗੁਣ ਹੈ ਕਿ ਉਸਨੂੰ ਬੇਅੰਤ ਅੰਬ ਲੱਗਦੇ ਹਨ। ਹਰ ਚੀਜ਼ ਦਾ ਕੋਈ ਨਾ ਕੋਈ ਗੁਣ ਹੈ, ਔਰ ਹਰ ਚੀਜ਼ ਜੋ ਹੈ ਆਪਣਾ ਜੋ ਗੁਣ ਹੈ ਉਸਨੂੰ ਕੋਈ ਨਹੀਂ ਬੈਠੀ ਕੁਦਰਤ ਦੇ ਵਿੱਚ। ਲੇਕਿਨ ਇਨਸਾਨ ਦੇ ਜੀਵਨ ਨੂੰ ਮਹਾਰਾਜ ਜੀ ਦੇਖਦੇ ਹਨ, ਕਹਿੰਦੇ ਹਨ ਇਸ ਦੇ ਸਰੀਰ ਦੇ ਵਿੱਚੋਂ ਜਿਹੜੇ ਗੁਣ ਪ੍ਰਗਟ ਹੋਣੇ ਚਾਹੀਦੇ ਸਨ, ਇਸ ਦੇ ਸਰੀਰ ਦੇ ਵਿੱਚ ਜੋ ਗੁਣ ਹਨ ਉਹ ਸਾਰੇ ਦੇ ਸਾਰੇ ਕਹਿੰਦੇ ਗਲ ਗਏ ਹਨ, ਔਰ ਜਦੋਂ ਇਹ ਗਲਿਆ ਪਿਆ ਹੈ ਉਦੋਂ ਇਸ ਨੂੰ ਦੁਰਲੱਭ ਤੇ ਨਹੀਂ ਆਖਿਆ ਜਾ ਸਕਦਾ। ਹਾਂ, ਇਸ ਦੇ ਵਿੱਚੋਂ ਦੁਰਲੱਭਤਾ ਵਾਲੇ ਗੁਣ ਨਿਕਲਣ ਤਾਂ ਫਿਰ ਇਸ ਨੂੰ ਦੁਰਲੱਭ ਆਖਿਆ ਜਾ ਸਕਦਾ ਹੈ। ਉਹੀ ਦੁਰਲੱਭ ਵਸਤੂ ਅਗਰ ਗਲ ਜਾਏ, ਉਸ ਦੇ ਗੁਣ ਗਲ ਜਾਣ, ਉਹ ਬੇਕਾਰ ਹੋ ਗਈ, ਉਹ ਸਿੱਟ ਦੇਣ ਦੇ ਯੋਗ ਹੋ ਗਈ। ਹਜ਼ੂਰ ਬਾਬਾ ਜੀ ਆਖਦੇ ਹਨ ਹਰ ਬਿਸਰਤ ਤੇਰੇ ਗੁਣ ਗਲਿਆ, ਇੱਕ ਹੀ ਕਾਰਨ ਹੈ ਕਿ ਤੂੰ ਆਪਣੀਆਂ ਰੂਟਸ ਦੇ ਨਾਲੋਂ ਟੁੱਟ ਗਿਆ ਹੈ, ਕੱਟ ਆਫ ਹੋ ਗਿਆ ਹੈ, ਡਿਸਕਨੈਕਟਡ ਹੋ ਗਿਆ ਹੈ, ਔਰ ਕਿਸੇ ਵੀ ਦਰਖਤ ਨੂੰ ਉਸਦੀਆਂ ਰੂਟਸ ਦੇ ਨਾਲੋਂ ਤੁਸੀਂ ਅਲੱਗ ਕਰ ਦਿਓ, ਉਹ ਪਹਿਲਾਂ ਆਹਿਸਤਾ ਆਹਿਸਤਾ ਸੁੱਕ ਜਾਏਗਾ, ਫਿਰ ਉਹ ਗਲ ਜਾਏਗਾ। ਮਹਾਰਾਜ ਜੀ ਬਾਣੀ ਚ ਆਖਦੇ ਹਨ

ਕਹਿੰਦੇ ਕਿਸੇ ਪੇੜ ਨੂੰ ਮੁੱਢ ਤੋਂ ਕੱਟ ਦਿਓ ਨਾ, ਉਸ ਦੀਆਂ ਡਾਹਣੀਆਂ ਸਾਰੀਆਂ ਹਰੀਆਂ ਭਰੀਆਂ ਜੋ ਹਨ ਉਹ ਸੁੱਕ ਜਾਂਦੀਆਂ ਹਨ, ਪਈਆਂ ਪਈਆਂ ਫਿਰ ਗਲ ਜਾਂਦੀਆਂ ਹਨ। ਸੋ ਸਤਸੰਗ ਜੀ, ਫਿਊ ਸੈਕਿੰਡ ਦੇ ਵਾਸਤੇ ਆਪਣੇ ਅੰਦਰ ਇਸ ਗੱਲ ਨੂੰ ਉਤਾਰੋ। ਆਪਣੇ ਅੰਦਰ ਇਸ ਗੱਲ ਨੂੰ ਉਤਾਰੋ, ਬਾਬਾ ਜੀ ਨੂੰ ਸੁਣੋ ਔਰ ਆਪਣੇ ਆਪ ਤੇ ਲਾਗੂ ਕਰੋ, ਆਪਣੇ ਆਪ ਨਾਲ ਰਿਲੇਟ ਕਰੋ ਕਿ ਉਹ ਕੋਈ ਹੋਰ ਥੋੜੋ ਹਨ ਜਿਨ੍ਹਾਂ ਦੇ ਗੁਣ ਗਲੇ ਪਏ ਹਨ, ਮੈਂ ਵੀ ਤੇ ਉਹਨਾਂ ਦੇ ਵਿੱਚ ਹੀ ਹਾਂ। ਸਾਡੇ ਸਭਨਾਂ ਦੇ ਹੀ ਗੁਣ ਗਲ ਗਏ ਹਨ, ਅਸੀਂ ਅੰਦਰੋਂ ਗਲੇ ਪਏ ਹਾਂ, ਤੂੰ ਕਿਸ ਨੂੰ ਆਖੀਏ ਕਿ ਤੂੰ ਬੁਰਾ ਹੈ, ਕਿਸ ਨੂੰ ਆਖੀਏ ਕਿ ਤੂੰ ਮਾੜਾ ਹੈ, ਜਦ ਮੈਂ ਵੀ ਗਲਿਆ ਪਿਆ ਹਾਂ, ਦੂਸਰਾ ਵੀ ਗਲਿਆ ਪਿਆ ਹੈ। ਤੋ ਹੁੰਦਾ ਐਸਾ ਹੈ ਕਿ ਇੱਕ ਨੂੰ ਆਪਣਾ ਗਲਿਆਪਨ ਨਜ਼ਰ ਨਹੀਂ ਆਉਂਦਾ, ਉਹ ਦੂਸਰੇ ਨੂੰ ਕਹੀ ਜਾਂਦਾ ਹੈ ਕਿ ਤੂੰ ਗਲਿਆ, ਉਹ ਦੂਸਰੇ ਨੂੰ ਕਹੀ ਜਾਂਦਾ ਹੈ ਕਿ ਤੂੰ ਗਲਿਆ, ਜਦਕਿ ਸਾਰੇ ਹੀ ਗਲੇ ਪਏ ਹਨ। ਅਗਰ ਅੱਜ ਦੇ ਕੀਰਤਨ ਦੇ ਵਿੱਚ ਅਸੀਂ ਇਸ ਗੁਰੂ ਬਾਬਾ ਜੋ ਕਿ ਡਾਕਟਰ ਹਨ, ਜੋ ਕਿ ਪੂਰਨ ਵੈਦ ਹਨ, ਔਰ ਅਸੀਂ ਅਗਰ ਇਹਨਾਂ ਦੇ ਸਿੱਖ ਹਾਂ, ਇਹਨਾਂ ਤੇ ਸ਼ਰਧਾ ਰੱਖਦੇ ਹਾਂ, ਤੇ ਗੁਰੂ ਬਾਬਾ ਜੀ ਦੀ ਗੱਲ ਨੂੰ ਮੰਨ ਕੇ ਜਾਈਏ ਤੇ ਆਪਣੇ ਅੰਦਰ ਇਹ ਖਿਆਲ ਲੈ ਕੇ ਜਾਈਏ ਕਿ ਗੁਰੂ ਬਾਬਾ ਜੀ ਗਲਤ ਨਹੀਂ ਕਹਿੰਦੇ, ਜੋ ਉਹਨਾਂ ਦੀ ਡਾਇਗਨੋਜ਼ ਹੈ, ਜੋ ਉਹਨਾਂ ਦਾ ਨਿਚੋੜ ਹੈ, ਤੱਤ ਹੈ, ਉਹ ਇਹ ਹੈ ਕਿ ਅੰਦਰੋਂ ਮੈਂ ਗਲਿਆ ਹੋਇਆ ਇਨਸਾਨ ਹਾਂ। ਇਹ ਆਪਣੇ ਆਪ ਨੂੰ ਹਰੇਕ ਨੇ ਇਹ ਆਖਣਾ ਹੈ, ਕਿਉਂਕਿ ਗੁਰੂ ਬਾਬਾ ਜੀ ਦੀ ਨਜ਼ਰ ਦੇ ਸਾਹਮਣੇ ਆਉਂਦਿਆਂ ਸਾਰ ਉਹ ਸਾਡੀ ਤਸਵੀਰ ਨੂੰ ਜਾਣ ਜਾਂਦੇ ਹਨ। ਉਹ ਆਖਦੇ ਹਨ, ਹਰ ਬਿਸਰਤ ਤੇਰੇ ਗੁਣ ਗਲਿਆ, ਤੇਰੇ ਸਾਰੇ ਹੀ ਗੁਣ ਗਲ ਗਏ ਹਨ। ਔਰ ਜੋ ਇਨਸਾਨ ਇਸ ਗੱਲ ਨੂੰ ਆਪਣੇ ਤੇ ਲਾ ਲਏਗਾ, ਉਸਨੂੰ ਸਭ ਤੋਂ ਪਹਿਲਾਂ ਫਿਕਰ ਇਹ ਹੋਏਗੀ ਕਿ ਮੈਂ ਗਲਿਆ ਪਿਆ ਹਾਂ, ਮੈਂ ਠੀਕ ਹੋ ਜਾਵਾਂ, ਮੈਂ ਠੀਕ ਹੋ ਜਾਵਾਂ। ਔਰ ਜਦੋਂ ਇਸ ਕਾਇਆ ਦੇ ਗੁਣ ਗਲ ਜਾਣ, ਜੋ ਕਿ ਸਾਡੇ ਸਭਨਾਂ ਦੇ ਨਾਲ ਹੋਇਆ ਹੈ, ਫਿਰ ਇਹ ਕਾਇਆ ਨਾ ਦੁਰਲੱਭ ਰਹਿੰਦੀ ਹੈ, ਨਾ ਇਹ ਮੰਦਰ ਰਹੀ, ਨਾ ਇਹ ਸਰੋਵਰ ਰਹੀ, ਨਾ ਇਹ ਰੱਬ ਦੀ ਕਾਮਣੀ ਰਹੀ, ਔਰਤ ਰਹੀ, ਗਲ ਗਈ। ਰੱਬ ਇਹੀ ਜਿਹੀ ਨੂੰ ਥੋੜੋ ਆਪਣੀ ਕਾਮਣੀ ਬਣਾਉਂਦਾ, ਨਾ ਇਹ ਰੱਬ ਦੀ ਕਾਮਣੀ ਰਹੀ, ਨਾ ਹੀ ਇਹ ਸਾਨੂੰ ਅਕਾਲ ਪੁਰਖ ਤੱਕ ਪਹੁੰਚਾਉਣ ਦੇ ਯੋਗ ਇੱਕ ਇੰਸਟਰੂਮੈਂਟ ਰਿਹਾ, ਵਹੀਕਲ ਰਿਹਾ, ਕਿਉਂਕਿ ਗਲ ਗਿਆ ਹੈ। ਜਦੋਂ ਫਿਰ ਇਹ ਗਲ ਜਾਏ, ਉਦੋਂ ਇਸ ਦਾ ਜੋ ਦਰਜਾ ਹੈ, ਇਸ ਦਾ ਜੋ ਸਟੇਟਸ ਹੈ, ਇਸ ਦੀ ਜੋ ਪਲੇਸ ਹੈ, ਥਾਂ ਹੈ, ਇਸ ਨੂੰ ਫਿਰ ਕੀ ਆਖਿਆ ਜਾਂਦਾ ਹੈ, ਅੱਜ ਆਪ ਜੀ ਦੇ ਸਾਹਮਣੇ ਮੈਂ ਉਹ ਰੱਖਣ ਲੱਗਾ, 6 ਨੁਕਤੇ ਰੱਖਾਂਗਾ। ਗੁਰੂ ਬਾਬਾ ਜੀ ਇਸ ਗਲੇ ਹੋਏ ਜੀਵਨ ਨੂੰ, ਗਲੀ ਹੋਈ ਕਾਇਆ ਨੂੰ ਕੀ ਸ਼ਬਦ ਵਰਤਦੇ ਹਨ, ਕਿਉਂਕਿ ਗਲੀ ਪਈ। ਨੰਬਰ 1 ਸੁਣੋ, ਹੁਣ ਇਹ ਸਭ ਕੁਝ ਸਾਡੇ ਤੇ ਲਾਗੂ ਹੁੰਦਾ। ਨੰਬਰ 1 ਨੁਕਤਾ ਹੈ, ਉਹ ਕਹਿੰਦੇ ਇਸ ਦੇ ਤਿਰਕਾਰ ਹੈ, ਲਾਨਤ ਹੈ, ਤਿਰਕਾਰ ਹੈ। ਹੁਣ ਜੋ ਸ਼ਖਸ ਬਹੁਤ ਪ੍ਰੇਮ ਨਾਲ ਗੁਰੂ ਬਾਬੇ ਤੇ ਉੱਤੇ ਬਹੁਤ ਸ਼ਰਧਾ ਦੇ ਨਾਲ ਪੂਰਨ ਵਿਸ਼ਵਾਸ ਰੱਖ ਕੇ ਸੁਣੇਗਾ, ਉਹ ਸ਼ਰਮਸਾਰ ਹੋ ਜਾਏਗਾ, ਉਸ ਦੀਆਂ ਅੱਖਾਂ 'ਚ ਅੱਥਰੂ ਵੀ ਆ ਜਾਣਗੇ, ਉਸ ਦਾ ਦਿਲ ਵੀ ਫੁੱਟ ਫੁੱਟ ਕੇ ਰੋਏਗਾ, ਉਸ ਨੂੰ ਆਪਣੇ ਆਪ ਤੋਂ ਗਿਲਾ ਨਹੀਂ ਆਏਗੀ, ਉਸ ਨੂੰ ਆਪਣੇ ਆਪ ਤੋਂ ਲੱਜਾ ਆਏਗੀ, ਸ਼ਰਮ ਆਏਗੀ ਕਿ ਗੁਰੂ ਬਾਬਾ ਜੀ ਆਖਦੇ ਹਨ ਕਿ ਤੇਰੇ ਗੁਣ ਗਲ ਗਏ ਹਨ, ਇਸ ਕਰਕੇ ਤੇਰੇ ਜੀਵਨ ਦੇ ਤਿਰਕਾਰ ਹੈ। ਨੰਬਰ 1 ਨੁਕਤਾ ਕਹਿੰਦੇ ਹਨ,
अते तेरा खाना उसदे भीतर कहार, तेरा पीना उसदे भीतर कहार, तेरा सोना पहनना सब कुछ तेरे सब कुछ नु तिरकार है, क्योंकि तेरा तू अपने आप नु गाल लिया है, तू गलिया पिया, तू किसे कम दा नहीं।

ਸਰੀਰ ਦੇ ਤ੍ਰਿਕਾਰ ਹੈ। ਤ੍ਰਿਗ ਸਰੀਰ ਕੁਟੰਬ ਸਹਿਤ ਸਿਓ, ਆ ਵੀ ਨੁਕਤਾ ਸਮਝਣ ਵਾਲਾ ਹੈ। ਕਹਿੰਦੇ ਤੇਰੇ ਸਰੀਰ ਦੇ ਤ੍ਰਿਕਾਰ ਕੁਟੰਬ ਸਹਿਤ ਸਿਓ ਤੇ ਸਾਰੇ ਹੀ ਪਰਿਵਾਰ ਸਮੇਤ, ਤੂੰ ਗਲਿਆ ਹੈ ਤੇ ਤੂੰ ਜਿਸ ਤਰ੍ਹਾਂ ਦਾ ਪਰਿਵਾਰ ਪੈਦਾ ਕਰੇਗਾ ਉਹ ਵੀ ਤੇ ਗਲਿਆ ਹੀ ਹੋਏਗਾ। ਤੂੰ ਜੇ ਬੱਚੇ ਗਲ ਗਏ ਹਨ ਤੇ ਉਸਦੇ ਜ਼ਿੰਮੇਵਾਰ ਕੌਣ ਹਨ? ਜੋ ਖੁਦ ਗਲੇ ਪਏ ਸਨ ਉਹਨਾਂ ਨੇ ਉਹਨਾਂ ਨੂੰ ਵੀ ਗਾਲ ਦਿੱਤਾ। ਅੱਜ ਜੋ ਗਲੇ ਪਏ ਹਨ ਉਹ ਆਪਣੇ ਲਈ ਫਿਕਰਮੰਦ ਨਹੀਂ ਹਨ, ਉਹ ਗਲੇ ਹੋਏ ਉਹਨਾਂ ਲਈ ਫਿਕਰਮੰਦ ਹਨ ਕਿ ਇਹਨਾਂ ਨੂੰ ਅਸੀਂ ਠੀਕ ਕਰ ਸਕੀਏ ਜੋ ਖੁਦ ਗਲੇ ਪਏ ਹਨ, ਜਦਕਿ ਉਸਦੇ ਰਿਸਪੋਂਸੀਬਲ ਉਹ ਖੁਦ ਆਪ ਹਨ। ਦੇ ਡੋਂਟ ਵਾਂਟ ਟੂ ਕਿਓਰ ਦੈਮਸੈਲਵ, ਪਰ ਜਿਹੜੇ ਹਾਲੇ ਗਲੇ ਹੀ ਨਹੀਂ ਹਨ ਬਹੁਤ ਇਨੋਸੈਂਟ ਹਨ, ਬਹੁਤ ਖੂਬਸੂਰਤ ਹਨ, ਬਹੁਤ ਭੋਲੇ ਪਾਲੇ ਹਨ, ਬਹੁਤ ਨਿਰਛਲ ਹਨ, ਉਹਨਾਂ ਦੀ ਜ਼ਿਆਦਾ ਚਿੰਤਾ ਹੈ। ਜੋ ਐਕਸਟ੍ਰੀਮਲੀ ਕਰਪਟ ਹਨ, ਟੋਟਲੀ ਗਲੇ ਪਏ ਹਨ, ਟੋਟਲੀ ਬਿਮਾਰ ਹਨ, ਉਹ ਆਪਣੇ ਲਈ ਚਿੰਤਾਤੁਰ ਨਹੀਂ ਹਨ। ਮਹਾਰਾਜ ਜੀ ਆਖਦੇ ਹਨ ਰਿਗ ਸਰੀਰ ਕੁਟੁੰਬ ਸਹਿਤ ਸਿਓ, ਸਾਰੇ ਕੁਟੁੰਬ ਦੇ ਹੀ ਤ੍ਰਿਕਾਰ, ਸਾਰਾ ਕੁਟੁੰਬ ਹੀ ਗਲ ਗਿਆ ਹੈ।

ਸੋ ਪਹਿਲਾ ਰੁਤਬਾ ਸਾਨੂੰ ਇਹ ਮਿਲਿਆ ਹੈ। ਕਿੱਥੇ ਰੁਤਬਾ ਮਿਲਿਆ ਸੀ? ਦੁਰਲੱਭ ਦਾ, ਕਿਉਂਕਿ ਸਾਡੇ ਗੁਣ ਗਲ ਗਏ, ਗੁਰੂ ਉਪਦੇਸ਼ ਦੇ ਨਾਲ ਅਸੀਂ ਸਮਝੇ ਨਹੀਂ ਅਤੇ ਦੁਨੀਆਂ ਦੀ ਚਾਲ ਦੇ ਪਿੱਛੇ ਚੱਲ ਪਏ, ਤਾਂ ਦੁਰਲੱਭ ਹੁੰਦੇ ਹੋਏ ਅਸੀਂ ਤ੍ਰਿਕਾਰ ਵਾਲੇ ਲੈਵਲ ਤੇ ਪਹੁੰਚ ਗਏ, ਸਾਨੂੰ ਤ੍ਰਿਕਾਰ ਆਖਿਆ ਗਿਆ। ਦੂਸਰਾ ਨੁਕਤਾ, ਗੁਰੂ ਮਹਾਰਾਜ ਜੀ ਆਖਦੇ ਹਨ ਇਹ ਨਾਪਾਕ ਹੈ, ਇਹ ਪਵਿੱਤਰ ਨਹੀਂ, ਨਾਪਾਕ ਫਿਲਥੀ ਕਹਿੰਦੇ ਹਨ।

ਇਹ ਸਾਡਾ ਵਿਰੋਧੀ ਹੋ ਜਾਂਦਾ। ਅਸੀਂ ਚਾਹੁੰਦੇ ਹਾਂ ਤੰਦਰੁਸਤ ਰਹੇ, ਇਹ ਤੰਦਰੁਸਤ ਰਹਿੰਦਾ ਨਹੀਂ। ਅਸੀਂ ਚਾਹੁੰਦੇ ਨੂੰ ਕੁਛ ਨਾ ਹੋਵੇ, ਪਰ ਇਸ ਨੂੰ ਕੁਛ ਨਾ ਕੁਛ ਹੋਇਆ ਹੀ ਰਹਿੰਦਾ। ਕਦੋਂ ਅਸੀਂ ਚਾਹੁੰਦੇ ਹਾਂ ਕਿ ਬਿਮਾਰ ਹੋਵੇ? ਔਰ ਇਸ ਤਰ੍ਹਾਂ ਦੀਆਂ ਬੜੀਆਂ ਪੰਕਤੀਆਂ ਮਹਾਰਾਜ ਵਿੱਚ ਮਿਲਦੀਆਂ ਹਨ। ਇੱਕ ਦੋ ਹੋਰ ਸੁਣਾਉਣੇ। ਗੁਰੂ ਸਾਹਿਬ ਆਖਦੇ ਹਨ, ਇੱਕ ਜਗ੍ਹਾ ਆਖਿਆ, ਵਿਣ ਆਵੇ ਵਿਰੋਧ ਸਰੀਰ, ਸਰੀਰ ਹੀ ਵਿਰੋਧੀ ਹੋ ਗਿਆ, ਦੁਸ਼ਮਣ ਹੋ ਗਿਆ। ਹੋਰ ਜੇ ਕੋਈ ਨਹੀਂ ਵੀ ਦੁਖੀ ਕਰਦਾ ਤੇ ਇਹ ਦੁਖੀ ਕਰਦਾ। ਬੇਸ਼ੱਕ ਸਾਰਾ ਪਰਿਵਾਰ ਟੇਕ ਕੇਅਰ ਕਰਨ ਦੀ ਕੋਸ਼ਿਸ਼ ਕਰ ਰਿਹਾ, ਲੇਕਿਨ ਇਹ ਦਰਦ ਦਿਨੋਂ ਨਹੀਂ ਹਟਦਾ। ਕਈ ਦਫਾ ਦੁਸ਼ਮਣ ਵੀ ਹਾਲ ਚਾਲ ਪੁੱਛਣ ਆ ਜਾਂਦੇ ਹਨ, ਜੋ ਨਾਰਾਜ਼ ਹਨ ਉਹ ਵੀ ਹਾਲ ਚਾਲ ਪੁੱਛਣ ਆ ਜਾਂਦੇ ਹਨ ਕਿ ਚਲੋ ਛੋੜੋ ਨਾਰਾਜ਼ਗੀ, ਉਹ ਹੁਣ ਬਹੁਤ ਜ਼ਿਆਦਾ ਦੁਖੀ ਹੈ, ਜਾ ਕੇ ਉਸਦੀ ਖਬਰ ਲੈ ਕੇ ਆਓ। ਪਰ ਸਰੀਰ ਲਿਹਾਜ਼ ਨਹੀਂ ਕਰਦਾ, ਸਰੀਰ ਦਰਦ ਦਿੰਦਾ ਹੈ, ਇਤਨੀ ਦਰਦ ਦਿੰਦਾ ਹੈ। ਕਹਿੰਦੇ ਹਨ ਵਿਣ ਨਾਵੇ ਵਿਰੋਧ ਸਰੀਰ, ਇੱਕ ਜਗ੍ਹਾ ਮਹਾਰਾਜ ਜੀ ਆਖਦੇ ਹਨ ਵਿਣ ਨਾਵੇ ਦੁੱਖ ਦਰਦ ਸਰੀਰ। ਇਸ ਸਰੀਰ ਦੇ ਵਿੱਚ ਦੁੱਖ ਦਰਦ ਦਾ ਇਹ ਘਰ ਬਣ ਜਾਂਦਾ ਹੈ। ਇੱਕ ਜਗ੍ਹਾ ਮਹਾਰਾਜ ਜੀ ਆਖਦੇ ਹਨ ਇਸੇ ਸਰੀਰ ਨੇ ਜਿਸਨੇ ਜਿਸ ਨੂੰ ਤੁਸੀਂ ਪ੍ਰੋਵਾਈਡ ਕੀਤੇ ਤਰ੍ਹਾਂ ਤਰ੍ਹਾਂ ਦੇ ਰਸ, ਸਵਾਦ, ਟੇਸਟ, ਇਸ ਦੀਆਂ ਇੱਛਾਵਾਂ ਪੂਰੀਆਂ ਕੀਤੀਆਂ, ਅਖੀਰ ਦੇ ਵਿੱਚ ਕਹਿੰਦੇ ਹੋਇਆ ਕਿ

ਜਿਸ ਤਰ੍ਹਾਂ ਸੋਨੇ ਨੂੰ ਸੁਹਾਗਾ ਢਾਲ ਦਿੰਦਾ ਹੈ, ਗਾਲ ਦਿੰਦਾ ਹੈ, ਇਸ ਤਰ੍ਹਾਂ ਕਾਮ ਅਤੇ ਕ੍ਰੋਧ ਕਹਿੰਦੇ ਇਹ ਦੋਨੇ ਚੀਜ਼ਾਂ ਇਸ ਕਾਇਆ ਨੂੰ ਗਾਲ ਕੇ ਰੱਖ ਦਿੰਦੀਆਂ ਹਨ। ਔਰ ਇਹਨਾਂ ਦੋਨਾਂ ਦੇ ਵਿੱਚ ਹੀ ਸਾਡਾ ਜੀਵਨ ਹੈ। ਕਾਮ ਕ੍ਰੋਧ ਕਾਇਆ ਕੋ ਗਾਲੇ, ਜੋ ਇਨਸਾਨ ਕ੍ਰੋਧ ਕਰਦਾ ਹੈ ਉਹ ਇਹ ਸੋਚ ਲਏ ਕਿ ਉਹ ਆਪਣੇ ਸਾਰੇ ਤਮਾਮ ਗੁਣਾਂ ਨੂੰ ਗਾਲਦਾ ਹੈ। ਜਿਸ ਉੱਤੇ ਅਸੀਂ ਦੂਸਰੇ ਤੇ ਕ੍ਰੋਧਿਤ ਹੁੰਦੇ ਹਾਂ ਨਾ, ਉਸਦਾ ਤਾਂ ਨੁਕਸਾਨ ਅਸੀਂ ਇਤਨਾ ਨਹੀਂ ਕਰਦੇ ਜਿਤਨਾ ਅਸੀਂ ਆਪਣਾ ਖੁਦ ਦਾ ਕਰਦੇ।

ਉਹਨਾਂ ਹਨ ਉਹਨਾਂ ਚ ਸਭ ਤੋਂ ਜ਼ਿਆਦਾ ਤੂੰ ਰਿਸਪੈਕਟਫੁਲ ਹੈ, ਤੇਰੀ ਸਭ ਤੋਂ ਜ਼ਿਆਦਾ ਇੱਜ਼ਤ ਹੈ। ਦੇਵਤੇ ਵੀ ਇਸ ਮਨੁੱਖੀ ਦੇਹੀ ਨੂੰ ਚਾਹੁੰਦੇ ਹਨ। ਕਹਿੰਦੇ ਤ੍ਰਿਤੀਆ ਤੇਰਾ ਸੁੰਦਰ ਥਾਨ, ਤੀਸਰੀ ਗੱਲ ਕਿ ਤੇਰਾ ਬਹੁਤ ਖਾਸ ਉਚੇਚਾ ਥਾਂ ਹੈ ਇਸ ਯੂਨੀਵਰਸ ਦੇ ਵਿੱਚ, ਇਸ ਰਚਨਾ ਦੇ ਵਿੱਚ। ਪਰ ਕਹਿੰਦੇ ਹਨ ਇਹ ਤਿੰਨ ਗੱਲਾਂ ਕਹਿ ਕੇ, ਨੰਬਰ ਇੱਕ ਤੇਰੀ ਹਿਊਮਨ ਫਾਰਮ ਸਭ ਤੋਂ ਜਿਹੜੀ ਉੱਚੀ ਜ਼ਾਤ ਹੈ, ਦੂਸਰੀ ਗੱਲ ਤੇਰੀ ਬਹੁਤ ਇੱਜ਼ਤ ਹੈ, ਤਾਂ ਤਾਂ ਤੈਨੂੰ ਮੰਦਰ ਆਖਿਆ ਹੈ, ਤੈਨੂੰ ਮੰਦਰ ਦਾ ਦਰਜਾ ਦਿੱਤਾ ਹੈ, ਰੱਬ ਦੀ ਸੁਹਾਗਣੀ ਦਾ ਦਰਜਾ ਦਿੱਤਾ ਹੈ, ਤੇਰਾ ਥਾਂ ਬਹੁਤ ਉੱਚਾ ਹੈ। ਦੁਤੀਆ ਤ੍ਰਿਤੀਆ ਤੇਰਾ ਸੁੰਦਰ ਥਾਨ, ਤੇਰਾ ਸਥਾਨ ਬਹੁਤ ਸੁੰਦਰ ਹੈ, ਅੱਛੇ ਢੰਗ ਨਾਲ ਰਹਿ ਸਕਦਾ ਹੈ, ਤੇਰੇ ਪਾਸ ਗਿਆਨ ਵਿਦਿਆ ਆ ਸਕਦੀ ਹੈ। ਲੇਕਿਨ ਹੁਣ ਅਗਲੀ ਗੱਲ ਸੁਣਨ ਵਾਲੀ ਹੈ, ਕਹਿੰਦੇ ਹਨ ਵਿਗੜ ਰੂਪ ਮਨ ਮੈਂ ਅਭਿਮਾਨ। ਕਹਿੰਦੇ ਮਨ ਦੇ ਵਿੱਚ ਅਭਿਮਾਨ ਹੰਕਾਰ ਈਗੋ ਦੇ ਕਾਰਨ ਤੂੰ ਸਾਰਾ ਹੀ ਆਪਣਾ ਰੂਪ ਵਿਗਾੜ ਲਿਆ ਹੈ। ਈਗੋ ਅਭਿਮਾਨ ਹੰਕਾਰ ਇੱਕ ਐਸੀ ਜ਼ਹਿਰ ਹੈ, ਕਹਿੰਦੇ ਉਸ ਜ਼ਹਿਰ ਦੇ ਨਾਲ ਤੂੰ ਆਪਣਾ ਸਾਰਾ ਰੂਪ ਵਿਗਾੜ ਲਿਆ। ਵਿਗੜ ਰੂਪ ਮਨ ਮੈਂ ਅਭਿਮਾਨ, ਤੂੰ ਅੱਜ ਤੋਂ ਬਾਅਦ ਯਾਦ ਰੱਖੋ ਸਾਨੂੰ ਆਪਣੀ ਐਜੂਕੇਸ਼ਨ ਦਾ ਅਭਿਮਾਨ ਹੋ ਜਾਂਦਾ ਹੈ, ਸਾਨੂੰ ਆਪਣੀ ਸੋਫਿਸਟੀਕੇਸ਼ਨ ਦਾ ਅਭਿਮਾਨ ਹੋ ਜਾਂਦਾ ਹੈ, ਸਾਨੂੰ ਆਪਣੀ ਜੋ ਸੋਸਾਇਟੀ ਦਾ ਵੀ ਅਭਿਮਾਨ ਹੋ ਜਾਂਦਾ ਹੈ ਕਿ ਵੀ ਬਿਲੋਂਗ ਟੂ ਏ ਵੈਰੀ ਹਾਈ ਸੋਸਾਇਟੀ, ਸਾਨੂੰ ਆਪਣੀ ਖੂਬਸੂਰਤੀ ਦਾ ਵੀ ਅਭਿਮਾਨ ਹੋ ਜਾਂਦਾ ਹੈ ਕਿ ਮੈਂ ਬਹੁਤ ਖੂਬਸੂਰਤ ਹਾਂ, ਸਾਨੂੰ ਆਪਣੀ ਇੰਟੈਲੀਜੈਂਸ ਦਾ ਵੀ ਅਭਿਮਾਨ ਹੋ ਜਾਂਦਾ ਹੈ ਕਿ ਮੇਰੇ ਪਾਸ ਇੰਟੈਲੀਜੈਂਸ ਬਹੁਤ, ਸਾਨੂੰ ਆਪਣੀ ਸਕਸੈਸ ਦਾ ਵੀ ਅਭਿਮਾਨ ਹੁੰਦਾ ਹੈ। ਕੋਈ ਮੰਨੇ ਨਾ ਮੰਨੇ ਪਰ ਉਹ ਅਭਿਮਾਨ ਜਿਹਨਾਂ ਨੂੰ ਦਿਸਦਾ ਹੈ, ਅੰਦਰ ਬੈਠਾ ਦਿਸਦਾ ਹੈ, ਐਂਡ ਇਟ ਇਜ਼ ਦ ਮੋਸਟ ਅਗਲੀ ਥਿੰਗ। ਕਹਿੰਦੇ ਹਨ ਤੂੰ ਅਤਿ ਸੁੰਦਰ ਸੀ, ਤੂੰ ਸਭ ਤੋਂ ਉੱਤਮ ਸੀ, ਸ੍ਰੇਸ਼ਟ ਸੀ, ਲੇਕਿਨ ਤੇਰੇ ਵਰਗਾ ਸੁੰਦਰ ਸਰੂਪ ਕਿਸੇ ਨੂੰ ਨਹੀਂ ਸੀ ਮਿਲਿਆ, ਲੇਕਿਨ ਵਿਗੜ ਰੂਪ ਸਾਰਾ ਤੇਰਾ ਰੂਪ ਵਿਗੜ ਗਿਆ ਹੈ, ਕਿਉਂਕਿ ਮਨ ਮੈਂ ਅਭਿਮਾਨ। ਵਿਗੜ ਰੂਪ ਮਨ ਮੈਂ ਅਭਿਮਾਨ, ਔਰ ਇਸ ਵਿਗੜੇ ਹੋਏ ਰੂਪ ਨੇ ਕਿਸੇ ਕੋਸਮੈਟਿਕ ਦੇ ਨਾਲ ਠੀਕ ਨਹੀਂ ਹੋ ਜਾਣਾ, ਕਿਸੇ ਰੰਗ ਰੁੰਗ ਲਗਾਉਣ ਦੇ ਨਾਲ ਇਸ ਰੂਪ ਨੇ ਠੀਕ ਨਹੀਂ ਹੋ ਜਾਣਾ, ਕਿਉਂਕਿ ਉਹ ਅੰਦਰੋਂ ਵਿਗੜ ਗਿਆ ਹੈ, ਔਰ ਜੋ ਅੰਦਰੋਂ ਵਿਗੜਿਆ ਹੈ ਉਸ ਦਾ ਅੰਦਰਲਾ ਜਿਹੜਾ ਕਰੂਪ ਪੁਣਾ ਹੈ ਉਹ ਕਿਸੇ ਨਾ ਕਿਸੇ ਢੰਗ ਨਾਲ ਬਾਹਰ ਰਿਫਲੈਕਟ ਕਰ ਹੀ ਜਾਣਾ ਹੈ, ਨੋ ਮੈਟਰ ਹਾਊ ਮਚ ਵੀ ਪੋਲਿਸ਼ ਅਵਰ ਸੈਲਫ, ਹਾਊ ਮਚ ਵੀ ਪੇਂਟ ਅਵਰ ਸੈਲਫ। ਕਹਿੰਦੇ ਵਿਗੜ ਰੂਪ ਮਨ ਮੈਂ ਅਭਿਮਾਨ, ਅਭਿਮਾਨ ਜਿਸ ਨੂੰ ਕਿਸੇ ਵੀ ਗੱਲ ਦਾ ਹੈ, ਕਿਸੇ ਵੀ ਗੱਲ ਦਾ। ਕਹਿੰਦੇ ਹਨ ਉਹਦਾ ਤਾਂ ਰੂਪ ਹੀ ਵਿਗੜ ਗਿਆ ਹੈ, ਅਤੇ ਮਹਾਰਾਜ ਜੀ ਆਖਦੇ ਨਾਨਕ ਹੋਮੇ ਰੋਗ ਬੁਰੇ, ਅਤੇ ਹੋਮੇ ਦੇ ਵਿੱਚੋਂ ਹੋਰ ਬੜੇ ਬੁਰੇ ਰੋਗ ਨਿਕਲਦੇ ਹਨ। ਹੋਮੇ ਦੀਰਗ ਰੋਗ ਹੈ, ਸਭ ਤੋਂ ਦੀਰਗ ਰੋਗ ਹੈ, ਸਭ ਤੋਂ ਜ਼ਿਆਦਾ ਖਤਰਨਾਕ ਰੋਗ ਹੈ, ਅਤੇ ਇਹ ਜੋ ਹੈ ਸਾਡਾ ਸਾਰੇ ਦਾ ਸਾਰਾ ਖੂਬਸੂਰਤ ਰੂਪ ਜੋ ਹੈ ਉਸਨੂੰ ਅਭਿਮਾਨ ਜੋ ਹੈ ਵਿਗਾੜ ਦਿੰਦਾ ਹੈ। ਕਹਿੰਦੇ ਵਿਗੜ ਰੂਪ ਮਨ ਮੈਂ ਅਭਿਮਾਨ। ਅੱਗੇ ਆਖਦੇ ਹਨ ਕਹਿੰਦੇ ਸੋਹਣੀ ਸਰੂਪ ਸੁਜਾਨ ਵਿਚੱਖਣ ਤੇਰੇ ਆ ਗੁਣ ਸਨ। ਇੱਥੇ ਬਾਬਾ ਜੀ ਗੁਣ ਦੱਸਦੇ ਹਨ, ਕਾਇਆ ਤੂੰ ਬਹੁਤ ਸੋਹਣੀ ਸੀ, ਸਰੂਪ ਐਕਸਟ੍ਰੀਮਲੀ ਬਿਊਟੀਫੁਲ ਫੀਚਰਸ ਤੈਨੂੰ ਦਿੱਤੇ ਗਏ ਸਨ। ਸੁਜਾਨ, ਸੁਜਾਨ ਦਾ ਭਾਵ ਬੜੀ ਸਿਆਣੀ, ਵਿਚੱਖਣ ਬਹੁਤ ਹੀ ਚੰਗੇ ਗੁਣਾਂ ਵਾਲੀ, ਸੋਹਣੀ ਸਰੂਪ ਸੁਜਾਨ ਵਿਚੱਖਣ ਪਰਮੇਸ਼ਰ ਨੇ, ਕਿਉਂਕਿ ਤੈਨੂੰ ਆਪਣੀ ਔਰਤ ਬਣਾਇਆ, ਆਪਣੀ ਦੁਲਹਨ ਬਣਾਇਆ, ਆਪਣੀ ਕਾਮਣੀ ਬਣਾਇਆ, ਇਸ ਕਰਕੇ ਤੈਨੂੰ ਉਸਨੇ ਰੱਜ ਕੇ ਸੋਹਣਾ ਬਣਾਇਆ। ਤੇਰੇ ਅੰਦਰ ਜੋ ਫੈਕਲਟੀਜ਼ ਪਾਈਆਂ ਉਹ ਕਿਸੇ ਹੋਰ ਫਾਰਮ ਚ ਹਨ ਹੀ ਨਹੀਂ, ਤੇਰੇ ਅੰਦਰ ਉਸਨੇ ਇੱਥੋਂ ਤੱਕ ਯੋਗਤਾ ਪਾਈ ਹੈ ਕਿ ਤੂੰ ਉਸ ਅਕਾਲ ਪੁਰਖ ਵਾਹਿਗੁਰੂ ਜੋ ਇਨਵਿਜ਼ੀਬਲ ਹੈ, ਜਿਸ ਨੂੰ ਕੋਈ

ना समझ सकता है ना पा सकता है, तेरे अंदर उसने ये भी कैपेसिटी रखती है कि तू उसनु भी पा सकती। कहते सोनी स्वरूप सुजान विचक्षण अत गर्भ है मोहे फाकी तू। कहते अति गर्भ करन दे नाल, हंकार करन दे नाल, अते मोह दे नाल कहते तू फस गई है किसी अजिहे जाल दे विच, तू अपने आप को नष्ट कर लिया है, अपने आप को ट्रैप दे विच पा लिया है। हुण अगे चलदे हन, कहंदे हन अत सूची तेरी पाकसाल, तेरी रसोई बहुत ही नीट एंड क्लीन है। किसे होर जानवरां दी रसोई देखी है जिस तरह दे साडे किचनस हन। अत सूची तेरी पाकसाल, कर इशनान पूजा तिलक लाल। केंदे फिर तेरे इशनान करन दे थां कमाल कमाल दे हन, पूजा करन दे वास्ते तेरे ब्यूटीफुल मंदिर बने हन। अलग कमरे तू बना सकदा है, उथे जोत जगा सकदा है, धूप लगा सकदा है, फुलां दी बरखा कर सकदा है। अत सूची तेरी पाकसाल, कर इशनान, तू इशनान कर सकदा है स्वच्छ जल दे विच। पूजा तिलक लाल, फिर तू पूजा वैगुरु दी कर सकदा है। तिलक आल पहाग के जो भी पूजा करन दे साधन हन वो सिर्फ तू ही कर सकता है और कोई नहीं कर सकता। गल्ली गर्भे मुख गोवे ज्ञान, कहंदे अते तेनू मुख जबान इस तरह दी मिली है कि उस दे नाल ज्ञान दियां गल्ला भी तू कर सकता है और नहीं कोई कर सकता। पर अखीर च गल आखदे हन सब विद खोई लोभ सवान, कहंदे सारी दी सारी विधि सारे दे सारे इस शुभ गुण, बेशक तेरी किचन बहुत कमाल दी है, बेशक तेरा जो पूजा स्थान बहुत खूबसूरत है, बेशक तेरा स्नान स्थान बहुत ही एक्सपेंसिव है, बहुत ही मॉडर्न है, बहुत ही कंफर्टेबल है, ये सारिया चीजा होने के बाद बेशक तू बहुत इंटेलिजेंटली कम्युनिकेट कर सकता है, फिर भी कहते हैं ये सारे का सारा व्यर्थ हो गया है क्योंकि लोभ सुवान ग्रीड कुत्ता तेरे अंदर बैठा है। सुवान यानी कुत्ता, लोभ है ग्रीड। कहते ग्रीड एक ऐसी चीज है जिसनों कुत्ते दे नाल कंपेयर किया है। कहते तेरे अंदर ते कुत्ता रहिंदा है, सारे तेरे गुण गल गए हैं। इन्हां सुंदर रसोईयां दा, इन्हां सुंदर बाथरूमां दा, सुंदर पूजा पाठां दे कमरियां दा कहिंदे कोई अर्थ ना होया क्योंकि ते सारे दा सारा फिर अपवित्र हो गया, मैला हो गया क्योंकि इस दे अंदर एक कुत्ता आ बड़िया है, लोभ है कुत्ता। तो जिस दे अंदर लोभ है वो इंसान पवित्र नहीं, जिस दे अंदर लोभ कुत्ता है समझ लो बाथरूम च इंसान नहीं नहा रहा एक कुत्ता नहा रहा है। यही गल हुई ना फिर, जिस इंसान दे अंदर ग्रीड नाम दा एक कुत्ता है समझ लो उस दी रसोई च इंसान बैठ के नहीं खा रहा, एक फिर कुत्ता बैठ के खा रहा, चोट बड़ी लगती है। सो लोभ ग्रीड लालच इतनी बुरी चीज है, कहंदे इन चीजा ने तेरे गुण गाल देते। अगे चलिए, कहंदे हन कापड़ पहरे भोगे भोग, कपड़े तू कमाल कमाल दे वस्त्र पहनता है, अत्यंत किस्म दे तू जो भोग भोगदा है, आचार करे शोभा में लोग, इसका मतलब है कि तू सोशलाइज भी करता है, दुनियादारी भी रखता है, अते इस तरह दुनियादारी रखता है कि खूब अच्छी तरह मैनरिज्म दे नाल, मैनर्स दे नाल तू लोकां दे सामने अपीर होना है, जिस करके तेरी शोभा भी हुंदी है। सोफिस्टिकेशन एलिगेंस एंड मैनरिज्म इत आदि दे नाल तू अपने आप नूं बहुत जो है सिविलाइज्ड समझदा है, आचार करें शोभा में लोग, अते लोगां दे विच तू शोभा भी खटना है कि तू बहुत ही ज्यादा पॉलिश्ड है, रिफाइन है, सोफिस्टिकेटेड है। पर कहते हैं आचार करे शोभा में लोग, चोआ चंदन बहुत विस्तार,
ਕਹਿੰਦੇ ਬਹੁਤ ਖੂਬਸੂਰਤ ਪਰਫਿਊਮ ਸੈਂਟਸ ਚੋਆ ਚੰਦਨ ਆਦਿ ਲਾ ਕੇ ਤੂੰ ਆਪਣੇ ਆਪ ਨੂੰ ਬਹੁਤ ਸੁਗੰਧਿਤ ਵੀ ਰੱਖਦਾ ਹੈ, ਲੇਕਿਨ ਕਹਿੰਦੇ ਹਨ ਸੰਗੀ ਖੋਟਾ ਕ੍ਰੋਧ ਚੰਡਾਲ, ਕਹਿੰਦੇ ਤੇਰੇ ਅੰਦਰ ਇੱਕ ਚੰਡਾਲ ਰਹਿੰਦਾ ਹੈ, ਸੰਗੀ ਤੇਰਾ ਸੰਗੀ ਹੈ, ਤੇਰਾ ਸਾਥੀ ਹੈ, ਇੱਕ ਚੰਡਾਲ, ਉਹ ਚੰਡਾਲ ਕੌਣ ਹੈ? ਕ੍ਰੋਧ। ਕਹਿੰਦੇ ਸੁੰਦਰ ਵਸਤਰ ਪਹਿਨਣ ਦਾ, ਸੁਗੰਧੀਆਂ ਲਗਾਉਣ ਦਾ ਅਤੇ ਸਫਿਸਟੀਕੇਸ਼ਨ ਦਾ, ਮੈਨਰਿਜ਼ਮ ਦਾ ਅਰਥ ਕੀ ਹੋਇਆ ਜੇ ਤੇਰੇ ਅੰਦਰ ਤੇ ਇੱਕ ਚੰਡਾਲ ਰਹਿੰਦਾ ਹੈ ਜਿਸਦਾ ਨਾਮ ਹੈ ਕ੍ਰੋਧ? ਉਸਨੇ ਤੇਰੇ ਸਾਰੇ ਇਹ ਬਾਹਰਲੇ ਸ਼ੁਭ ਗੁਣ ਜੋ ਹਨ ਉਹ ਚੰਡਾਲ ਨੇ। ਸੋ ਦੇਖਣ ਨੂੰ ਭਾਵੇਂ ਇਨਸਾਨ ਬਹੁਤ ਖੂਬਸੂਰਤ ਕੱਪੜਿਆਂ ਦੇ ਵਿੱਚ ਲਪੇਟਿਆ ਹੋਵੇ, ਉਸਨੂੰ ਬਹੁਤ ਹੀ ਅੱਛੀ ਲੈਂਗੁਏਜ ਬੋਲਣੀ ਆਉਂਦੀ ਹੋਵੇ, ਬਹੁਤ ਹੀ ਮੈਨਰਿਜ਼ਮ ਹੋਵੇ, ਪਰ ਇਹ ਕੀ ਪਤਾ ਇਨ ਰਿਐਲਿਟੀ ਚ ਚੰਡਾਲ ਹੈ, ਕਿਉਂਕਿ ਉਹਦੇ ਅੰਦਰ ਕ੍ਰੋਧ ਬਹੁਤ ਹੈ। ਇਹ ਤੇ ਉਦੋਂ ਹੀ ਪਤਾ ਲੱਗਣਾ ਨਾ ਜਦੋਂ ਉਸਦਾ ਕ੍ਰੋਧ ਸਾਹਮਣੇ ਆਉਣਾ ਹੈ, ਜਦੋਂ ਉਸਦਾ ਕ੍ਰੋਧ ਪ੍ਰਗਟ ਹੋਇਆ ਉਦੋਂ ਸਮਝ ਲਓ ਇਹ ਪੋਲਿਸ਼ ਨਹੀਂ ਹੈ, ਰਿਫਾਈਨ ਨਹੀਂ ਹੈ, ਸਿਵਲਾਈਜ਼ਡ ਨਹੀਂ ਹੈ, ਐਜੂਕੇਟਡ ਨਹੀਂ ਹੈ, ਸੋਫਿਸਟੀਕੇਟਡ ਨਹੀਂ ਹੈ, ਇਹ ਤੇ ਚੰਡਾਲ ਹੈ, ਚੰਡਾਲ। ਅਗਲੀ ਲਾਈਨ, ਅਵਰ ਜੋਨ ਤੇਰੀ ਪਨਿਹਾਰੀ, ਸਾਰੀਆਂ ਜੋਨਾਂ ਨੂੰ ਤੂੰ ਬੜੇ ਅੱਛੇ ਢੰਗ ਦੇ ਨਾਲ ਆਪਣੇ ਕਾਬੂ ਚ ਕਰ ਸਕਦਾ ਹੈ, ਹਾਥੀਆਂ ਨੂੰ, ਸ਼ੇਰਾਂ ਨੂੰ, ਸੱਪਾਂ ਨੂੰ, ਜੋ ਇਨਸਾਨ ਉਹਨਾਂ ਤੋਂ ਖੇਡਾਂ ਖਿਡਾਉਂਦੇ ਹਨ, ਨਚਾਉਂਦੇ ਹਨ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਇਸ ਧਰਤੀ ਦੇ ਵਿੱਚ ਤੇਰੀ ਸਰਦਾਰੀ ਚੱਲਦੀ ਹੈ, ਇੱਥੋਂ ਦੀ ਸਾਰੀ ਵੈਲਥ ਜੋ ਹੈ ਉਹ ਤੂੰ ਆਪਣੇ ਕਬਜ਼ੇ ਚ ਕਰ ਸਕਦਾ ਹੈ। ਕੀਤੀ ਪਈ ਹੈ ਨਾ, ਆਇਲ, ਡਾਇਮੰਡਸ, ਗੋਲਡ, ਸਿਲਵਰ ਆਦਿ ਜੋ ਵੀ ਵੈਲਥ ਹੈ ਇਸ ਪਲੈਨਟ ਦੀ, ਉਹ ਅੱਜ ਇਨਸਾਨ ਦੇ ਹੱਥ ਦੇ ਵਿੱਚ ਹੈ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਸੋਇਨਾ ਰੂਪਾ ਤੁਝ ਪੈਦਾਨ, ਕਹਿੰਦੇ ਇਹ ਸੋਇਨਾ ਅਤੇ ਰੁਪਈਆ ਇਹ ਸਭ ਕੁਛ ਤੇਰੇ ਪਾਸ ਹੈ, ਲੇਕਿਨ ਇਤਨਾ ਕੁਛ, ਇਤਨੀ ਕੈਪੈਸਿਟੀ, ਇਤਨਾ ਕੇਪੇਬਲ ਹੋਣ ਦੇ ਬਾਵਜੂਦ ਵੀ ਸਭ ਵਿਦ ਖੋਈ, ਸੋਇਨਾ ਰੂਪਾ ਤੁਝ ਪੈਦਾਮ, ਸੀਲ ਵਿਗਾਰਿਓ ਤੇਰਾ ਕਾਮ। ਜਿਹੜੀ ਬੁਰੀ ਦ੍ਰਿਸ਼ਟੀ ਹੈ, ਬੁਰੀ ਨਿਗਾਹ ਹੈ, ਵਾਸ਼ਨਾ ਵਾਲੀ ਨਿਗਾਹ ਹੈ, ਵਾਸ਼ਨਾ ਵਾਲਾ ਮਨ ਹੈ, ਕਾਮ ਵਾਲੀ ਜੋ ਸੋਚ ਹੈ, ਹਰ ਵੇਲੇ ਕਾਮ ਹੀ ਕਾਮ ਸੋਚਦਾ ਹੈ, ਕਾਮ ਤੇ ਪਸ਼ੂਆਂ ਦੇ ਵਿੱਚ ਵੀ ਹੈ, ਪਰ ਹਰ ਵੇਲੇ ਤਾਂ ਨਹੀਂ ਸੋਚਦੇ, ਕਾਮ ਤੇ ਪਸ਼ੂਆਂ ਦੇ ਵਿੱਚ ਵੀ ਹੈ ਪਰ ਉਹ ਕਾਮ ਦੇ ਮੈਗਜ਼ੀਨ ਤਾਂ ਨਹੀਂ ਦੇਖਦੇ, ਕਾਮ ਤੇ ਸਾਰੀ ਕਾਇਨਾਤ ਦੇ ਵਿੱਚ ਹੈ, ਫੁੱਲਾਂ ਦੇ ਵਿੱਚ ਵੀ ਹੈ ਪਰ ਉਹ ਉਸ ਦੀਆਂ ਪਿਕਚਰਾਂ ਤਾਂ ਨਹੀਂ ਬਣਾਉਂਦੇ। ਪਰ ਅੱਜ ਦੀ ਸਾਡੀ ਸਾਰੀ ਬਿਜ਼ਨਸ ਇੰਡਸਟਰੀ ਜਿੰਨੀ ਦੇਰ ਤੱਕ ਕਾਮ ਨੂੰ ਵਿੱਚ ਇਨਵੋਲਵ ਨਾ ਕੀਤਾ ਜਾਏ ਉਤਨੀ ਦੇਰ ਤੱਕ ਉਹ ਚੱਲਦੀ ਨਹੀਂ ਹੈ। ਕਹਿੰਦੇ ਇਹ ਸਾਰੇ ਗੁਣ ਹੋਣ ਦੇ ਬਾਵਜੂਦ ਕਹਿੰਦੇ ਸੀਲ ਵਿਗਾਰਿਓ ਤੇਰਾ ਕਾਮ, ਕਹਿੰਦੇ ਸੀਲ ਨੇ ਤੇਰਾ ਸਾਰਾ ਹੀ ਕੰਮ ਵਿਗਾੜ ਦਿੱਤਾ ਹੈ, ਤੇਰੇ ਸਾਰੇ ਗੁਣ ਗਾਲ ਦਿੱਤੇ ਹਨ, ਤੇਰੇ ਅੰਦਰ ਪਵਿੱਤਰਤਾ ਨਹੀਂ ਹੈ, ਤੇਰੇ ਅੰਦਰ ਦਾ ਪਤਾ ਨਹੀਂ ਹੈ ਉਸ ਦੀਆਂ ਇੰਟੈਂਸ਼ਨਸ ਕੀ ਹਨ, ਤੂੰ ਹਰ ਵੇਲੇ ਕੈਚ ਦੇਖਦਾ ਹੈ। ਅਖੀਰ ਦੇ ਵਿੱਚ ਇੱਥੋਂ ਤੱਕ ਮਹਾਰਾਜ ਜੀ ਨੇ ਬਿਆਨ ਕੀਤਾ ਹੈ ਕਿ ਇਸ ਤਰ੍ਹਾਂ ਅਸੀਂ ਆਪਣੀ ਇਸ ਸੁੰਦਰ ਕਾਇਆ ਨੂੰ ਜੋ ਮੰਦਿਰ ਸੀ, ਦੁਰਲੱਭ ਸੀ, ਰੱਬ ਦੀ ਕਾਮਣੀ ਸੀ, ਸਰੋਵਰ ਸੀ, ਕਹਿੰਦੇ ਹਨ ਅਸੀਂ ਉਸਨੂੰ ਲੋਭ ਦੇ ਨਾਲ, ਹੰਕਾਰ ਦੇ ਨਾਲ, ਕ੍ਰੋਧ ਚੰਡਾਲ ਦੇ ਨਾਲ ਅਤੇ ਕਾਮੀ ਸੁਭਾਅ ਦੇ ਨਾਲ, ਕਹਿੰਦੇ ਹਨ ਅਸੀਂ ਉਸਨੂੰ ਤਬਾਹ ਕਰ ਲਿਆ, ਤਬਾਹ ਕਰ ਲਿਆ। ਬਾਬਾ ਜੀ ਅਸੀਂ ਤੇ ਤਬਾਹ ਕਰ ਲਿਆ ਹੈ, ਹੁਣ ਇਸ ਨੂੰ ਠੀਕ ਕਰਨ ਦਾ ਵੀ ਕੋਈ ਢੰਗ ਦੱਸੋ। ਉਹ ਕਹਿੰਦੇ ਇੱਕ ਹੀ ਹੈ, ਅਖੀਰ ਚ ਉਸਦਾ ਜਵਾਬ ਦਿੰਦੇ ਹਨ, ਕਹਿੰਦੇ ਹਨ ਕਹੋ ਨਾਨਕ ਸਫਲ ਉਹ ਕਾਇਆ, ਜਾਂ ਕੋ ਦ੍ਰਿਸ਼ਟ ਮਾਇਆ ਹਰ ਰਾਏ, ਸਾ ਬੰਦੀ ਤੇ ਲਈ ਛਡਾਏ, ਸਾਧ ਸੰਗ ਮਿਲ ਹਰ ਰਸ ਪਾਇਆ, ਕਹੋ ਨਾਨਕ ਸਫਲ ਉਹ ਕਾਇਆ। ਸਾਧੂ ਦੀ ਸੰਗਤ ਜਿਸ ਨੂੰ ਹੋ ਗਈ, ਉਸ ਸਾਧੂ ਨੇ ਕਿਉਂਕਿ ਆਪਣੀ ਕਾਇਆ ਨੂੰ ਸਾਧਿਆ ਹੈ, ਇਸ ਨੂੰ ਸਹੀ ਕਰ ਲਿਆ ਹੈ, ਇਸ ਨੂੰ ਹੀਲ ਕਰ ਲਿਆ ਹੈ, ਇਸ ਦੇ ਅੰਦਰਲੇ ਤਮਾਮ ਉਹ ਅਵਗੁਣ ਉਸਨੇ ਤਬਦੀਲ ਕਰ ਲਏ ਹਨ, ਉਸ ਦੀ ਸੰਗਤ ਤੁਹਾਨੂੰ ਜੀਣਾ ਸਿਖਾਏਗੀ। ਸਾਧ ਸੰਗ ਮਿਲ ਹਰ ਰਸ ਪਾਇਆ,
ਸਾਧੂ ਦੀ ਸੰਗਤ ਦੇ ਵਿੱਚ ਮਿਲ ਕੇ ਕਹਿੰਦੇ ਤੁਸੀਂ ਆਪਣੇ ਜੀਵਨ ਦੇ ਵਿੱਚੋਂ ਇਹ ਗਲਤ ਰਸ ਛੋੜੋਗੇ ਅਤੇ ਵਾਹਿਗੁਰੂ ਦਾ ਰਸ ਜਦੋਂ ਆਪਣੇ ਅੰਦਰ ਪਾਓਗੇ, ਵਾਹਿਗੁਰੂ ਦੇ ਰਸ ਨੇ ਇਸ ਕਾਇਆ ਨੂੰ, ਗਲੀ ਹੋਈ ਕਾਇਆ ਨੂੰ ਹੀਲ ਕਰਨਾ ਸ਼ੁਰੂ ਕਰ ਦੇਣਾ ਹੈ। ਸਾਧ ਸੰਗ ਮਿਲ ਹਰ ਰਸ ਪਾਇਆ, ਕਹੋ ਨਾਨਕ ਸਫਲ ਉਹ ਕਾਇਆ। ਕਹਿੰਦੇ ਉਹੀ ਕਾਇਆ ਜਿਹੜੀ ਹੈ ਦੁਬਾਰਾ ਸਫਲੀ ਹੁੰਦੀ ਹੈ ਜਿਸ ਨੂੰ ਸਾਧੂ ਦੀ ਸੰਗਤ ਪ੍ਰਾਪਤ ਹੋ ਜਾਏ। ਤੋ ਅੱਜ ਦਾ ਕੀਰਤਨ ਇੱਥੇ ਸਮਾਪਤ ਹੈ, ਕਿਉਂਕਿ ਸਮਾਂ ਸਮਾਪਤ ਹੈ। ਆਪ ਜੀ ਨੇ ਹੁਣ ਤੱਕ ਦੇ ਜੋ ਕੀਰਤਨਾਂ ਦੇ ਵਿੱਚ ਵਿਚਾਰ ਸੁਣੀ ਹੈ ਸਰੀਰ ਦੇ ਸੰਬੰਧ ਦੇ ਵਿੱਚ, ਉਸ ਦੇ ਵਿੱਚ ਦੋਨੇ ਪਹਿਲੂ ਆਪ ਜੀ ਦੇ ਸਾਹਮਣੇ ਰੱਖੇ ਹਨ। ਇੱਕ ਪਹਿਲੂ ਤੋਂ ਜੋ ਇਸਦੀ ਅਸਲੀਅਤ ਹੈ, ਦੁਰਲੱਭ ਹੈ, ਮੰਦਰ ਹੈ, ਸਰੋਵਰ ਹੈ, ਰੱਬ ਦੀ ਕਾਮਣੀ ਹੈ। ਪਰ ਦੂਸਰਾ ਪਹਿਲੂ, ਅਗਰ ਅਸੀਂ ਆਪਣੇ ਅੰਦਰ ਆ ਤਮਾਮ ਜੋ ਅਵਗੁਣ ਹਨ, ਕਾਮ, ਕ੍ਰੋਧ, ਲੋਭ, ਲਾਲਚ, ਹੰਕਾਰ ਇਤਆਦਿ ਰੱਖਦੇ ਹਾਂ, ਤੇ ਫਿਰ ਇਸ ਕਾਇਆ ਨੂੰ ਮਹਾਰਾਜ ਜੀ ਕਹਿੰਦੇ ਹਨ, ਕਹਿੰਦੇ ਹਨ ਹਰ ਬਿਸਰਤ ਤੇਰੇ ਗੁਣ ਗਲਿਆ, ਤੇ ਤੇਰੇ ਸਾਰੇ ਗੁਣ ਗਲ ਗਏ ਹਨ। ਔਰ ਗਲੀ ਹੋਈ ਕਾਇਆ, ਤਮਾਮ ਕਾਇਆ ਗਲੀਆਂ ਪਈਆਂ ਹਨ, ਇਸੇ ਕਰਕੇ ਇੱਕ ਦੂਸਰੇ ਤੋਂ ਕਿਸੇ ਨੂੰ ਕੋਈ ਖਾਸ ਖੁਸ਼ੀ ਜਾਂ ਆਨੰਦ ਨਹੀਂ ਪ੍ਰਾਪਤ ਹੋ ਰਿਹਾ। ਗਲੇ ਹੋਏ ਤੋਂ ਕਿਸੇ ਨੂੰ ਕੀ ਕੁਛ ਮਿਲ ਸਕਦਾ ਹੈ, ਕੀ ਆਨੰਦ ਪ੍ਰਾਪਤ ਹੋ ਸਕਦਾ ਹੈ? ਭੁੱਲ ਚੁੱਕ ਦੀ ਖਿਮਾ, ਆਪਣੀ ਕਾਇਆ ਨੂੰ ਸਾਧੂ ਦੀ ਸੰਗਤ ਦੇ ਦੁਆਰਾ ਹਰੀ ਰਸ ਦੀ ਦਵਾਈ ਪਾ ਕੇ ਇਸ ਨੂੰ ਹੀਲ ਕਰਨ ਦੀ ਕੋਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ।

अपने दास को, अपने दास को प्यासा।

अपने दास को बैल सहाई।

ਮਾਇਆ ਜਿੱਤ ਹਰ ਬਿਸਤਰੇ।

दबंग सुत मित्र परात बाधवे न दुर्लभंग बंता बिलास न दुर्लभंग।